ਜਿੱਥੇ ਇੱਕ ਮੰਨਿਆ ਹੋਇਆ ਮਸ਼ਹੂਰ ਸ਼ਹਿਰ ਹੈ ਉੱਥੇ ਨਾਲ ਤੀਰਥ ਅਸਥਾਨ ਵੀ ਹੈ। ਇਸ ਬਨਾਰਸ ਸ਼ਹਿਰ ਦੇ ਵਿੱਚ ਚਮਾਰਾਂ ਦੇ ਮਹੱਲੇ ਰਾਮੂ ਚਮਾਰ ਦੇ ਘਰ ਬੱਚੇ ਨੇ ਜਨਮ ਲਿਆ। ਮਾਤਾ ਪਿਤਾ ਨੇ ਬੜੀਆਂ ਖੁਸ਼ੀਆਂ ਕੀਤੀਆਂ। ਇਹ ਰਾਮੂ ਚਮਾਰ ਜੁੱਤੀਆਂ ਗੰਢ ਗੰਢ ਕੇ

ਪਿਤਾ ਦੇ ਨਾਲ ਦੁਕਾਨ ਤੇ ਬੈਠਣ ਲੱਗ ਪਿਆ। ਪਰ ਇਸ ਬੱਚੇ ਦਾ ਸੁਭਾਅ ਕੈਸਾ, ਕੋਈ ਜੁੱਤੀ ਲੈਣ ਆਇਆ, ਜੇ ਕਿਸੇ ਨੇ ਕਿਹਾ ਮੇਰੇ ਕੋਲ ਪੈਸੇ ਨਹੀਂ ਤੇ ਕਹਿਣਾ ਕੋਈ ਗੱਲ ਨਹੀਂ, ਤੂੰ ਜੁੱਤੀ ਲੈ ਜਾ ਜੋੜਾ।

ਫਿਰ ਕਿਹਾ ਹੁਣ ਕੜਾਈ ਦੇ ਉੱਤੇ ਕਪੜਾ ਦੇ 7 ਵਜੇ। ਜਦ ਕਪੜਾ ਚੁੱਕਿਆ ਤੇ ਉਹ ਕੜਾ ਪ੍ਰਸ਼ਾਦ ਬਣਿਆ ਸੀ ਆਗੋ ਸਤਨਾਮ ਸ੍ਰੀ ਵਾਹਿ। ਹੁਣ ਸਾਡੇ ਵਰਗਾ ਇੱਕ ਪ੍ਰੇਮੀ ਕੋਲ ਬੈਠਾ ਦੇਖਦਾ ਪਿਆ ਸੀ। ਉਹ ਕਹਿਣ ਲੱਗਾ ਇਹ ਕੰਮ ਬੜਾ ਸੌਖਾ ਹੈ, ਮੈਂ ਵੀ ਘਰ ਜਾ ਕੇ ਕਰਨਾ। ਆਖੋ ਸਤਨਾਮ ਸ੍ਰੀ ਵਾਹਿ। ਤੇ ਕਬੀਰ ਸਾਹਿਬ ਦਾ ਗਿਝਿਆ ਹੋਇਆ ਆਪਣੇ ਘਰ ਜਾ ਪਹੁੰਚਿਆ। ਘਰਵਾਲੀ ਨੂੰ ਕਹਿਣ ਲੱਗਾ ਅਗਵਾਲ, ਤੇ ਘਰਵਾਲੀ ਕਹਿੰਦੀ ਬਣਾਉਣਾ ਕੀ ਹੈ? ਆਖੋ ਸਤਨਾਮ ਸ੍ਰੀ ਵਾਹਿ। ਹੁਣ ਇਹ ਚਾਹੁੰਦਾ ਸੀ ਘਰ ਵਾਲੇ 7 ਵਚਨ ਕਹੇ, ਹੁਣ ਜੇ ਪਹਿਲਾਂ ਕਿਹਾ ਹੋਵੇ ਤੇ ਹੁਣ ਕਵੇ। ਜਿਹਨੂੰ ਪਤਾ ਹੀ ਨੀ 7 ਵਚਨ ਕੀ ਹੁੰਦਾ ਹੈ, ਉਹਨੇ ਕਹਿਣਾ ਕਦੋਂ? ਘਰਵਾਲੀ ਨੂੰ ਕਹਿੰਦਾ ਤੈਨੂੰ ਕਿ ਅੱਗ ਬਾਲ। ਘਰਵਾਲੀ ਕਹਿੰਦੀ ਅੱਗ ਵੀ ਬਾਲਦੀਆਂ, ਪਤਾ ਤੇ ਲੱਗੇ, ਕਰਨਾ ਕੀ? ਗੁੱਸੇ ਹੋਇਆ ਘਰਵਾਲੀ ਨੇ ਅੱਗ ਬਾਲ ਦਿੱਤੀ। ਕਹਿਣ ਲੱਗਾ ਹੁਣ ਉੱਤੇ ਕੜਾਈ ਰੱਖ। ਤੇ ਘਰਵਾਲੀ ਕਹਿੰਦੀ ਕੜਾਈ ਸਾੜਨੀ? ਕਹਿੰਦਾ ਤੈਨੂੰ ਕਿਹਾ ਕੜਾਈ ਰੱਖ। ਤੇ ਘਰਵਾਲੀ ਵੀ ਕੱਢਦੀ ਸੀ, ਕਹਿਣ ਲੱਗੀ ਐਵੇਂ ਰੱਖਦੀ, ਖਾਲੀ ਕੜਾਈ ਸਾੜਨੀ? ਗੁੱਸੇ ਹੋਇਆ ਤੇ ਕੜਾਈ ਰੱਖਦੀ। ਕਹਿਣ ਲੱਗਾ ਹੁਣ ਵਿੱਚ ਘਿਓ ਪਾ। ਅੱਗੋਂ ਘਰਵਾਲੀ ਗੁੱਸੇ ਨਾਲ ਕਹਿੰਦੀ ਇੱਕ ਵਾਰੀ ਨਹੀਂ ਦੱਸਣ ਹੁੰਦਾ ਬਣਾਉਣਾ ਕੀ? ਕਹਿਣ ਲੱਗਾ ਜੋ ਤੈਨੂੰ ਕਿਹਾ ਉਹ ਹੀ ਕਰ। ਹੋਰ ਗੁੱਸੇ ਹੋਇਆ, ਡਰਦੀ ਮਾਰੀ ਨੇ ਕੜਾਈ ਉੱਤੇ ਰੱਖ ਦਿੱਤੀ ਤੇ ਵਿੱਚ ਘਿਓ ਵੀ ਪਾ ਦਿੱਤਾ। ਕਹਿਣ ਲੱਗਾ ਹੁਣ ਰੇਤ ਲੈ ਕੇ ਆ। ਘਰਵਾਲੀ ਕਹਿਣ ਲੱਗੀ ਮੈਂ ਨਹੀਂ ਜਾਂਦੀ। ਕਹਿਣ ਲੱਗਾ ਕਿਵੇਂ ਨਹੀਂ ਜਾਂਦੀ? ਦੋ ਤਿੰਨ ਹੋਰੇ ਘੱਟ ਮਾਰੇ, ਜਦ ਕੁੱਟ ਪਈ ਤੇ ਰੋਂਦੀ ਗੁਰਲਾਂਦੀ ਰੇਤ ਲੈ ਕੇ ਆਈ। ਕਹਿਣ ਲੱਗਾ ਇਹ ਰੇਤ ਹੁਣ ਕੜਾਈ ਵਿੱਚ ਪਾ ਦੇ। ਤੇ ਘਰਵਾਲੀ ਰੌਲਾ ਪਾ ਦੇ। ਕਹਿਣ ਲੱਗੀ ਤੈਨੂੰ ਕੋਈ ਭੋਜ ਚਿਮੜ ਗਿਆ, ਪੁੱਠੀਆਂ ਗੱਲਾਂ ਕਰ। ਮਹੱਲੇ ਵਾਲੇ ਇਕੱਠੇ ਹੋ ਗਏ, ਸਾਰੇ ਕਹਿਣ ਲੱਗੇ ਗੱਲ ਠੀਕ, ਕਦੀ ਘਿਓ ਵਿੱਚ ਕਿਸੇ ਨੇ ਰੇਤ ਨਹੀਂ ਪਾਈ, ਇਹਨੂੰ ਜ਼ਰੂਰ ਕੋਈ ਭੂਤੀਆਂ ਚੜੇਲ ਚਿਬੜੀ। ਹੁਣ ਇਹ ਬਥੇਰਾ ਕਵੇ ਮੈਂ ਰੇਤ ਦਾ ਕੜਾਹ ਬਣਾਉਣਾ। ਇਹੋ ਜਿਹੇ ਮੌਕੇ ਤੇ ਤਮਾਸ਼ਾ ਦੇਖਣ ਵਾਲੇ ਵੀ ਬੜੇ ਹੁੰਦੇ, ਵਿੱਚੋਂ ਕੁਝ ਕਹਿਣ ਲੱਗੇ ਆਹੋ ਤੇਰਾ ਹੁਣੇ ਕੜਾਹ ਬਣਾਉਣਾ। ਹੱਥ ਪੈਰ ਰੱਸੇ ਨਾਲ ਬੰਨ ਲਏ, ਭੂਤ ਕੱਢਣ ਵਾਲਾ ਬੁਲਾ ਲਿਆ। ਇਹਨਾਂ ਕੋਲ ਇੱਕ ਝਾੜੂ ਜਿਹਾ ਹੁੰਦਾ, ਲਾਲ ਮਰਚਾਂ ਦਾ ਧੂੰਆਂ ਇਹਦੀਆਂ ਨਾਸਾਂ ਨੂੰ ਦਿੱਤਾ। ਹੁਣ ਭੂਤ ਤੇ ਕੋਈ ਨਹੀਂ ਸੀ ਚਿਬੜਿਆ, ਪਰ ਝਾੜੂ ਮਾਰ ਮਾਰ ਕੇ ਇਹਦੀ ਸ਼ਕਲ ਭੂਤਾਂ ਵਰਗੀ ਬਣਾ ਦਿੱਤੀ।

ਹੁਣ ਜਦ ਇਹਨੇ ਕਬੀਰ ਸਾਹਿਬ ਨੂੰ ਦੇਖਿਆ ਤੇ ਪਤਾ ਨੀ ਕਿਥੋਂ ਇੰਨਾ ਜ਼ੋਰ ਆ ਕੇ ਹੱਥ ਪੈਰ ਛੜਾ ਕੇ ਭੱਜ ਕੇ ਕਬੀਰ ਸਾਹਿਬ ਦੇ ਚਰਨ ਮਗਨ ਤੇ ਕਹਿਣ ਲੱਗਾ ਕਬੀਰ ਸਾਹਿਬ ਮੈਨੂੰ ਬਚਾਓ। ਤੇ ਕਬੀਰ ਸਾਹਿਬ ਕਹਿੰਦੇ ਨੇ ਹੋਇਆ ਕੀ? ਅੱਗੋਂ ਗੁੱਸੇ ਨਾਲ ਕਬੀਰ ਸਾਹਿਬ ਨੂੰ ਕਹਿੰਦਾ ਹੋਣਾ ਕੀ ਸੀ? ਤੁਹਾਡੇ ਵਾਲਾ ਫਾਰਮੂਲਾ ਬੜਾ ਮਹਿੰਗਾ ਪਿਆ, ਅੱਗੋਂ ਸਤਨਾਮ ਸੀ ਤੁਸੀਂ ਰੇਤ ਦਾ ਕੜਾਹ ਬਣਾਇਆ ਸੀ ਤੇ ਮੈਂ ਵੀ ਬਣਾਉਣ ਲੱਗਾ ਸੀ, ਇਹ ਦੇਖੋ ਇਹਨਾਂ ਨੇ ਮੇਰਾ ਹਾਲ ਕੀ ਕਰ ਦਿੱਤਾ। ਤੇ ਕਬੀਰ ਸਾਹਿਬ ਕਹਿਣ ਲੱਗੇ ਓਏ ਬੋਲਿਆ ਮੇਰੇ ਘਰ ਸੱਤ ਬਚਨ ਹੈ, ਤੇਰੇ ਘਰ ਸੱਤ ਬਚਨ ਨੇ, ਇਹ ਬਰਕਤਾਂ ਸੱਤ ਬਚਨ

ਜਿਹਦੀ ਪੋਤਾ ਵਰਗੀ ਸ਼ਕਲ ਬਣਾ ਦਿੱਤੀ ਉਹਨਾਂ ਵਰਗਾ ਜੀਵਨ ਜਿਉਣਾ ਹੈ ਕਿ ਭਗਤ ਕਬੀਰ ਔਰ ਮਾਤਾ ਲੋਈ ਵਰਗਾ ਜੀਵਨ। ਇਹ ਤੇ ਹੁਣ ਤੁਹਾਡੇ ਹੱਥ ਹੈ, ਜੀ ਕਰਕੇ ਬੁਲਾਓ ਤੇ ਜੀ ਕਰਕੇ ਬੋਲੋ। ਸਤ ਬਚਨ ਰੱਖਾਂਗੇ ਤੇ ਘਰ ਵਿਚ ਸੁਖ ਹੈ। ਅਗਰ ਇੱਕ ਕਹੇ ਤੇ ਦੂਸਰਾ ਅਗੂ ਆਗੜੇ, ਤੂੰ ਕੌਣ ਆਉਣਾ ਮੈਨੂੰ ਕਹਿਣ ਵਾਲਾ, ਤੇ ਕਲੇਸ਼ ਸ਼ੁਰੂ। ਤੇ ਜੇ ਇੱਕ ਦੂਸਰੇ ਦਾ ਪਿਆਰ ਨਾਲ ਕਹਿਣਾ ਮੰਨਾਂਗੇ ਤੇ ਸਵਰਗ ਲੱਭਣ ਦੀ ਲੋੜ ਨਹੀਂ, ਸਾਡਾ ਘਰ ਹੀ ਸਾਡਾ ਸਵਰਗ ਹੋਵੇ।

ਗੰਗਾ ਤੇ ਅੰਗਰੇਜ ਨਛੱਤਰ ਦਾ ਮੇਲਾ ਲੱਗਿਆ ਕਰਦਾ ਸੀ। ਇੱਕ ਦਿਨ ਘਰਵਾਲੀ ਨੇ ਕਿਹਾ, ਭਗਤ ਰਵਿਦਾਸ ਨੂੰ ਭਗਤ ਜੀ ਹਜ਼ਾਰਾਂ ਲੋਕ ਗੰਗਾ ਇਸ਼ਨਾਨ ਕਰਨ ਜਾਂਦੇ ਨੇ, ਮੇਰਾ ਵੀ ਚਿੱਤ ਕਰਦਾ ਅਸੀਂ ਵੀ ਗੰਗਾ ਇਸ਼ਨਾਨ ਕਰਨ ਚੱਲੀਏ। ਭਗਤ ਰਵਿਦਾਸ ਕਹਿਣ ਲੱਗੇ, ਬਲੀਏ ਲੋਕੇ, ਸਭ ਤੋਂ ਵੱਡਾ ਤੀਰਥ

ਗੁਰੂ ਤੀਰਥਾਂ ਤੇ ਇਸ ਵਾਸਤੇ ਜਾਂਦੇ ਨੇ ਤਾਂ ਕਿ ਭੁੱਲੇ ਭਟਕੇ ਲੋਕਾਂ ਨੂੰ ਸਮਝਾ ਸਕਣ। ਗੰਗਾ ਘਾਟ ਪਹੁੰਚੇ ਤੇ ਕੀ ਦੇਖਿਆ, ਹਜ਼ਾਰਾਂ ਲੋਕ ਗੰਗਾ ਇਸ਼ਨਾਨ ਕਰਨ ਆਏ ਹਨ। ਕੋਈ ਗੰਗਾ ਵਿੱਚ ਸੋਨਾ, ਕੋਈ ਚਾਂਦੀ, ਕੋਈ ਕੱਪੜੇ, ਕੋਈ ਦੀਵੇ ਜਗਾ ਕੇ ਟੂਨਿਆਂ ਵਿੱਚ ਰੱਖ ਕੇ ਗੰਗਾ ਮਾਈ ਨੂੰ ਭੇਟ ਕਰਦਾ ਹੈ ਤੇ ਗੰਗਾ ਦਾ ਪਾਣੀ ਰੋੜ ਕੇ ਲਈ ਜਾਂਦਾ। ਲੋਕ ਖੁਸ਼ ਹੋ ਰਹੇ ਨੇ ਕਿ ਸਾਡੇ ਬੇਟਾ ਗੰਗਾ ਮਾਈ ਨੇ ਪ੍ਰਵਾਨ ਕੀਤੀ। ਪਰ ਭਗਤ ਰਵਿਦਾਸ ਇੱਕ ਪਾਸੇ ਖੜੇ ਹਨ। ਇਸ਼ਨਾਨ ਕਰਨ ਤੋਂ ਪਹਿਲਾਂ ਘਰਵਾਲੀ ਨੂੰ ਕਹਿਣ ਲੱਗੇ, ਭਲੀਏ ਲੋਕੇ ਲਿਆ ਕਸੀਰਾ। ਇਸ਼ਨਾਨ ਕਰਨ ਤੋਂ ਪਹਿਲਾਂ ਗੰਗਾ ਮਾਈ ਨੂੰ ਬੇਟਾ ਦੀ ਉਹ ਦਮੜੀ ਕਸੀਰਾ। ਭਗਤ ਜੀ ਨੇ ਹੱਥ ਵਿੱਚ ਲਿਆ ਕਸੀਰਾ, ਗੰਗਾ ਦੇ ਪਾਣੀ ਵਿੱਚ ਜਦ ਸੁੱਟਿਆ ਤੇ ਸਾਧ ਸੰਗਤ ਉਹ ਹਜ਼ਾਰਾਂ ਲੋਕ ਹੈਰਾਨ ਹੋ ਗਏ। ਪਾਣੀ ਦੇ ਵਿੱਚੋਂ ਇੱਕ ਹੱਥ ਬਾਹਰ ਨਿਕਲਿਆ, ਉਹ ਕਸੀਰਾ। ਉਸ ਹੱਥ ਨੇ ਪਕੜਿਆ ਤੇ ਇੱਕ ਆਵਾਜ਼ ਆਈ, ਰਵਿਦਾਸ ਤੇਰੀ ਬੇਟਾ ਗੰਗਾ ਬਾਈ ਨੇ ਪ੍ਰਵਾਨ ਕੀਤੀ। ਆਖੋ

ਸਿੱਖ ਧਰਮ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ, ਲਿਆ ਕਸੀਰਾ ਹੱਥ ਕੱਢ। ਗੰਗਾ ਮਾਈ ਨੇ ਪਾਣੀ ਵਿਚੋਂ ਹੱਥ ਬਾਹਰ ਕੱਢ ਕੇ ਭਗਤ ਜੀ ਦਾ ਕਸੀਰਾ ਪ੍ਰਵਾਨ ਕੀਤਾ ਤੇ ਲੋਕ ਹੈਰਾਨ ਹੋ ਗਏ।

ਜਾਣ ਲੱਗੇ ਉਹ ਮਹਾਤਮਾ ਕਹਿੰਦੇ ਨੇ ਰਵਿਦਾਸ ਤੂੰ ਬੜਾ ਗਰੀਬ ਹੈ, ਤੇਰੇ ਕੋਲ ਮਾਇਆ ਨਹੀਂ ਹੈ, ਮੇਰੇ ਕੋਲ ਇੱਕ ਪਾਰਸ ਹੈ, ਇਹ ਪਾਰਸ ਤੂੰ ਲੈ ਲੈ, ਇਹ ਪਾਰਸ ਜਿਹਨੂੰ ਵੀ ਲਾਏਗਾ ਉਹ ਚੀਜ਼ ਸੋਨਾ ਬਣ ਜਾਏਗੀ, ਸੋਨਾ ਬਾਜ਼ਾਰ ਵੇਚ ਤੇ ਸੋਹਣੇ ਮੰਦਰ ਮਕਾਨ

ਮਰਜ਼ੀ ਕਹਿ ਦਿੰਦੇ ਆ ਆਓ ਗੁਰਮੁਖ ਹੋ ਗਿਆ। ਅੱਜ ਕੱਲ ਤੇ ਲੋਕ ਦੋਹਰੀ ਜ਼ਿੰਦਗੀ ਜੀਂਦੇ, ਉੱਤੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ। ਉੱਤੋਂ ਦਿਖਾਵਾ ਇੰਨਾ ਕਿ ਦੇਖਣ ਵਾਲਾ ਇਹ ਕਵੇ ਕਿ ਇਹਦੇ ਵਰਗਾ ਕੋਈ ਗੁਰਮੁਖ ਹੈ ਹੀ, ਇਹਦੇ ਵਰਗਾ ਦਾਨੀ ਕੋਈ, ਇਹਦੇ ਵਰਗਾ ਪੁੰਨੀ ਕੋਈ। ਤੇ ਅੰਦਰੋਂ ਲਾਲਸਾ ਐਸੀ ਕਿ ਜੇ ਵਸ ਚੱਲੇ ਤੇ ਸਾਰੀ ਦੁਨੀਆਂ ਲੁੱਟ ਕੇ ਖਾ ਜਾ। ਇੱਥੋਂ ਤੱਕ ਦੇਖਿਆ ਕਿ ਲੋਕੀ ਧਰਮ ਦੇ ਨਾਂ ਤੇ ਵੀ ਠੱਗੀਆਂ ਕਰਦੇ। ਥੋੜਾ ਜਿਹਾ ਦਾਨ ਪੁੰਨ ਕਰ ਦਿੱਤਾ ਲੋਕਾਂ ਨੂੰ ਦਿਖਾਉਣ ਵਾਸਤੇ ਤੇ ਬਾਕੀ ਸਾਰਾ ਕੁਝ ਆਪ ਸਾਂਭ ਲਿਆ। ਵੱਡੀਆਂ ਵੱਡੀਆਂ ਉਗਰਾਹੀਆਂ ਵੀ ਹੁੰਦੀਆਂ, ਥੋੜਾ ਜਿਹਾ ਲੋਕ ਲਗਾਉਂਦੇ ਨੇ ਧਰਮ ਦੇ ਨਾਂ ਤੇ ਬਾਕੀ ਆਪ ਸਾਂਭ ਲੈ। ਧਾਰਮਿਕ ਸਥਾਨਾਂ ਦਾ ਵੀ ਹਾਲ ਤੇ ਧਾਰਮਿਕ

ਜਿੰਨਾ ਸਮਾਂ ਸੋਨਾ ਵੇਚਣਾ ਹੈ ਉਨਾ ਸਮਾਂ ਮੈਂ ਹੋਰ ਨਾਮ ਨਾ ਜਪਾਂ। ਉਸ ਮਹਾਤਮਾ ਨੇ ਉਹ ਪਾਰਸ ਇੱਕ ਕੱਪੜੇ ਵਿੱਚ ਲਵੇਟੇ ਦਰਵਾਜੇ ਦੇ ਨਾਲ ਬੰਨ ਦਿੱਤਾ। ਅੰਦਰ ਬਾਹਰ ਵੜਦੇ ਆ, ਕਦੀ ਤੇ ਦਿਲ ਕਰੇਗਾ, ਕਦੀ ਤੇ ਰਵਿਦਾਸ ਵਰਤੇਗਾ।

ਕੁਝ ਨੌਜਵਾਨ ਕੁਝ ਅਧਖੜ ਜਿਹੜੇ ਬਜ਼ੁਰਗ ਹਨ ਇੱਕ ਮਿੰਟ ਵਾਸਤੇ ਇਹ ਸੋਚਣ ਜਵਾਨੀ ਤੋਂ ਲੈ ਕੇ ਹੁਣ ਤੱਕ ਕਿੰਨੀ ਦੌੜ ਦੌੜੀ ਕਿੰਨਾ ਕੁਝ ਕੀਤਾ ਤੇ ਨੌਜਵਾਨ ਜਿਹੜੇ ਹੁਣ ਦੌੜ ਰਹੇ ਨੇ ਦੌੜਨ ਦੀ ਤਿਆਰੀ ਪੈ ਕਰਦੇ ਆਖਿਰ ਸਾਡੀ ਇਸ ਦੌੜ ਦਾ ਅੰਤ ਕੀ ਮਾਇਆ ਪਿੱਛੇ ਦੌੜਦੇ ਸੁਖਾਂ ਪਿੱਛੇ ਦੌੜਦੇ ਹਾਂ ਠੱਗੀਆਂ ਛਲ ਫਰੇਬ ਝੂਠ ਵੀ ਬੋਲਦੇ ਹਾਂ ਆਖਿਰ ਸਾਡੀ ਦੌੜ ਦਾ ਅੰਤ ਕੀ ਇਹ ਦੁਨੀਆਂ ਇਸੇ ਤਰ੍ਹਾਂ ਰਹਿਣੀ ਕਿ ਸੁਖ ਧਨ ਦੌਲਤ ਸਭ ਕੁਛ ਇਸੇ ਤਰ੍ਹਾਂ ਹੀ ਰਹੇਗਾ ਪਰ ਸਾਹਿਬ ਜੀ ਕਹਿੰਦੇ ਨੇ ਦੌੜਨ ਵਾਲੇ ਆ ਤੂੰ ਹੀ ਨਹੀਂ ਰਹਿਣਾ ਬਾਕੀ ਤੇ ਸਭ ਕੁਛ ਰਹੇ

ਅਸੀਂ ਮੋਹ ਮਾਇਆ ਤੋਂ ਬਚ ਜਾਏ। ਪਰ ਕਮਾਲ ਦੀ ਗੱਲ ਇਹ, ਤੇਰਾ ਹੀ ਨਾਮ ਜਪ ਕੇ ਤੈਨੂੰ ਆਪਣੇ ਹਿਰਦੇ ਵਿੱਚ ਕੈਦ ਕਰ ਲਏ। ਸਾਹਮਣੇ ਉਹ ਤੇ ਚਲਾ ਗਿਆ ਪਰ ਮੇਰੇ ਹਿਰਦੇ ਵਿੱਚੋਂ ਨਿਕਲੇ ਤਾਂ

ਉਹਦੀ ਰਾਣੀ ਨੇ ਵੀ ਸੁਣੀ। ਇੰਡੀਆ ਦੇ ਵਿੱਚ ਚਿਤੌੜ ਇੱਕ ਬੜਾ ਹੀ ਮੰਨਿਆ ਪਰ ਮੰਨਿਆ ਸ਼ਹਿਰ ਹੈ। ਇੱਥੇ ਦੇ ਰਾਜਪੂਤ ਰਾਜੇ ਬੜੇ ਮਸ਼ਹੂਰ ਹੋਏ ਨੇ ਚਿਤੌੜ ਦੇ। ਚਿਤੌੜ ਦਾ ਰਾਜਾ ਜਿਨ੍ਹਾਂ ਨੂੰ ਉੱਥੇ ਦੇ ਲੋਕ ਰਾਣਾ ਕਹਿ ਕੇ ਬੁਲਾਉਂਦੇ, ਰਾਣੀ ਦੀ ਰਾਣੀ ਚਾਲਾਂ ਬਾਈ ਹੈ। ਇਹ ਬੜੀ ਰੱਬ ਦੀ ਪਿਆਰੀ ਸੀ, ਇਸਨੇ ਵੀ ਭਗਤ ਦੀ ਸੋਭਾ ਵਡਿਆਈ ਸੁਣੀ ਤੇ ਮਨ ਵਿੱਚ ਸੋਚਿਆ ਭਗਤ ਰਵਿਦਾਸ ਦੇ ਦਰਸ਼ਨ ਕਰ। ਪਰ ਅਸੀਂ ਹਾਂ ਰਾਜਪੂਤ ਉੱਚੀ ਜਾਤ ਦੇ, ਰਾਣੀ ਨੇ ਮੈਨੂੰ ਜਾਣ ਨਹੀਂ ਦੇਣਾ। ਤੀਰਥ ਯਾਤਰਾ ਦਾ ਬਹਾਨਾ ਕਰਕੇ ਇਹ ਰਾਣੀ ਚਿਤੌੜ ਤੋਂ ਚੱਲੀ ਔਰ ਸਿੱਧੀ ਬਨਾਰਸ ਪਹੁੰਚੀ। ਔਰ ਸਾਧ ਸੰਗਤ ਕਿਸੇ ਪਾਸੇ ਨਹੀਂ ਗਈ, ਸਿੱਧੀ ਭਗਤ ਰਵਿਦਾਸ ਦੇ ਡੇਰੇ ਜਾ ਪਹੁੰਚੀ। ਅੱਗੇ ਸੰਗਤਾਂ ਬੈਠੀਆਂ ਨੇ, ਭਗਤ ਰਵਿਦਾਸ ਹੱਥ ਵਿੱਚ ਖੜਤਾਲਾਂ ਨੇ।

കാറ്റമ്പ പവനകേന്ദ്രി ഹവ അമ്പ പില്ല ജിസ്തരാ സി കാർ ബനാനി ਛੱਤ ਦੇ ਥੱਲੇ ਪਿਲਰ ਪੈਂਦੇ ਭਗਤ ਜੀ ਕਹਿੰਦੇ ਨੇ ਇਹ ਜਿਹੜਾ ਸਾਡਾ ਸਰੀਰ ਹੈ ਇਹ ਵੀ ਇੱਕ ਘਰ ਹੈ ਹਵਾ ਦਾ ਪਿਲਰ ਹੈ ਥੰਬਾ ਹੈ ਹਵਾ ਨਿਕਲ ਜਾਂਦੀ ਹੈ ਪ੍ਰਾਣ

ਕਰਦਾ ਹੈ। ਕਦੇ ਆਪਣੇ ਬਾਰੇ ਸੋਚਿਆ ਹੈ ਤੂੰ ਹੈ ਕੀ? ਹੱਡੀਆਂ ਦਾ ਪਿੰਜਰਾ, ਦੁਆਲੇ ਮਾਸਲ ਬੈਠੇ ਹੈ ਔਰ ਦੁਨੀਆਂ ਭਰ ਦਾ ਗੰਧ ਤੇਰੇ ਅੰਦਰ ਹੈ ਔਰ ਤੂੰ ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਪਤਾ ਨਹੀਂ ਕੀ ਕੁਝ ਹੋ ਗਿਆ। ਇਹ ਗੱਲ ਯਾਦ ਰੱਖਣਾ, ਜੋ ਆਪਾਂ ਗੰਦਗੀ ਬਾਹਰ ਦੇਖਦੇ ਹਾਂ ਇਹ ਬਾਹਰੋਂ ਨਹੀਂ ਆਈ, ਇਹ ਇਨਸਾਨ ਤੇ ਕੀਤੀ ਹੋਈ। ਭਗਤ ਜੀ ਕਹਿੰਦੇ ਹਨ ਦੁਨੀਆਂ ਭਰ ਦਾ ਗੰਦ ਤੇਰੇ ਅੰਦਰ ਤੇ ਤੂੰ ਆਪਣੇ ਆਪ ਨੂੰ ਬੜਾ

ਬਾਣੀ ਦਾ ਸੁਣਨਾ ਇਹੋ ਹੀ ਹੈ ਕਿ ਨਾਲ ਵਿਚਾਰ ਕੀਤੀ ਜਾਵੇ। ਭਗਤ ਜੀ ਕਹਿੰਦੇ ਨੇ ਤੂੰ ਤੇ ਕਹਿਣਾ ਸਾਰਾ ਕੁਝ ਮੇਰਾ ਪਰ ਤੇਰਾ ਤੇ ਕੁਝ ਵੀ। ਜਦ ਕਰਦਾ ਕੋਈ ਵੱਡਾ ਮਰੇ ਸਰੀਰ ਵਿਹੜੇ ਵਿੱਚ ਪਿਆ ਤੇ ਜਿਨ੍ਹਾਂ ਵਾਸਤੇ ਸਾਰੀ ਉਮਰ ਕਮਾਈ ਕੀਤੀ ਉਹ ਫਿਰ ਕਹਿੰਦੇ ਨੇ ਮਰ ਗਏ। ਚੰਗੇ ਕੱਪੜੇ ਪਾਏ ਨੇ ਲਾ ਲਓ ਇਹਦੇ ਕਿਸ ਥਾਂ, ਕੋਈ ਹੱਥ ਤੇ ਘੜੀ ਬੰਨੀ ਏ ਤੇ ਲਾ ਲਓ, ਕੋਈ ਸੋਨੇ ਦੀ ਅੰਗੂਠੀ ਪਾਈ ਏ ਲਾ ਲਓ, ਜੇਬਾ ਦੇਖ ਲਓ ਘਰ ਦੀਆਂ ਚਾਬੀਆਂ ਜਾਂ ਕੋਈ ਬਟੂਆ ਤੇ ਨਹੀਂ। ਸਾਧ ਸੰਗਤ ਸੱਚ ਸੁਣਨਾ ਬੜਾ ਔਖਾ ਹੁੰਦਾ, ਇਹ ਕਈਆਂ ਨਾਲ ਅਸੀਂ ਕੀਤਾ ਹੈ, ਕਈਆਂ ਨਾਲ ਕਰਾਂਗੇ, ਯਕੀਨ ਸਾਡੇ ਨਾਲ ਵੀ ਇਹੋ ਹੀ ਹੋਣਾ। ਜਿਨ੍ਹਾਂ ਵਾਸਤੇ ਸਭ ਕੁਝ ਕੀਤਾ ਉਹਨਾਂ ਹੀ ਕਫਨ ਪਾ ਕੇ ਘਰੋਂ ਕੱਢਿਆ, ਅੱਗ ਲਗਾਈ। ਅੱਗ ਲਗਾਉਣ ਤੋਂ ਪਹਿਲਾਂ ਕਈ ਵਾਰੀ ਦੇਖਦੇ ਹਾਂ

ਅੱਗ ਕਹਿੰਦੀ ਪਾਈ ਆਇਆ ਜੇ ਨੰਗਾ ਸੀ ਕਫਨ ਕਿਤੇ ਲੈ ਜਾ। ਆਂਦੀ ਵਰੀ ਤੇ ਸਰੀਰ ਨਾਲ ਆਂਦਾ ਹੈ, ਜਾਂਦੀ ਵਰੀ ਤੇ ਸਰੀਰ ਵੀ ਸੜ ਜਾਂਦਾ। ਤੇ ਫਿਰ ਦੱਸ, ਭਗਤ ਜੀ ਕਹਿੰਦੇ ਹਨ ਜਦ ਤੂੰ ਮਰੇਗਾ ਤੇਰੇ ਨਾਲ ਕੋਈ ਮਰੇਗਾ। ਜੋ ਧਨ ਦੌਲਤ ਇਕੱਠੀ ਕਰਨਾ ਹੈ ਝੂਠ ਬੋਲ ਕੇ ਠੱਗੀਆਂ ਕਰਕੇ ਪਾਪ ਕਰਕੇ, ਉਹ ਤੇਰੇ ਨਾਲ ਕੋਈ ਸਾੜੇਗਾ। ਭਗਤ ਜੀ ਕਹਿੰਦੇ ਨੇ ਕਿਸੇ ਨੇ ਤੇਰੇ ਨਾਲ ਨਹੀਂ ਮਰਨਾ, ਨਾ ਤੇਰੀ ਜ਼ਮੀਨ ਜਾਇਦਾਦ ਤੇਰੇ ਨਾਲ ਕਿਸੇ ਨੇ ਸਾੜਨੀ।

ਉਹ ਅੰਦਰ ਮਨ ਵਿੱਚ ਸੋਚਦੇ ਨੇ ਹੁਣ ਇਹ ਵੱਡਾ ਤੇ ਮਰ ਗਿਆ। ਹੁਣ ਇਹ ਦੇਖੀਏ ਕਿ ਸਾਡੇ ਹਿੱਸੇ ਵਿੱਚ ਕੀ ਆਉਂਦਾ। ਆਖੋ ਸਤਨਾਮ ਸੀ ਅਵਰ ਮਰਤ ਮਾਇਆ ਮਨ ਤੋਲੈ। ਮਨ ਵਿੱਚ ਇਹ ਤੋਲਦੇ ਨੇ ਕਿ ਹੁਣ ਸਾਡੇ ਹਿੱਸੇ ਵਿੱਚ ਕੀ

ਮਰ ਗਿਆ ਸੀ ਤੇ ਬਾਅਦ ਦੀ ਗੱਲ ਹੈ, ਇੱਥੇ ਤੇ ਜਿਉਂਦਿਆਂ ਹੀ ਲੋਕ ਸਾਥ ਛੱਡ ਜਾਂਦੇ। ਦਾਸ ਕੈਨੇਡਾ ਗਏ। ਆਮ ਇੱਕ ਗੱਲ ਮਸ਼ਹੂਰ ਹੈ, ਪੁੱਤਰ ਭਾਵੇਂ ਮਾਪਿਆਂ ਨੂੰ ਠੁਕਰਾ ਦੇਣ ਪਰ ਧੀਆਂ ਨਹੀਂ ਠੁਕਰਾ ਦੇ। ਪਰ ਇੱਥੇ ਵੀ ਉਲਟੀ ਖੇਡ ਦੇਖੀ। ਟੋਰਾਂਟੋ ਗੁਰਦੁਆਰਾ ਸਾਹਿਬ, ਇੱਕ ਬਜ਼ੁਰਗ 60-70 ਸਾਲ ਦੀ ਉਮਰ, ਉਹ ਗੁਰਦੁਆਰੇ ਆ ਕੇ ਰੋ ਪਿਆ। ਜਦ ਅਸੀਂ ਪੁੱਛਿਆ ਬਜ਼ੁਰਗੋ ਕਿਉਂ ਰੋਂਦੇ ਹੋ, ਤੇ ਕਹਿਣ ਲੱਗਾ 3 ਸਾਲ ਹੋ ਗਏ ਨੇ ਪੰਜਾਬ ਤੋਂ ਇੱਥੇ ਆਇਆ, 30 ਜਵਾਈ ਨੇ ਮੈਨੂੰ ਬੁਲਾਇਆ, ਉੱਥੇ ਦਾ ਕਾਨੂੰਨ ਹੈ। ਬਜ਼ੁਰਗਾਂ ਨੂੰ ਗੌਰਮੈਂਟ ਪੈਸੇ ਦਿੰਦੀ ਹੈ ਜਿਹੜੇ ਉੱਥੇ ਪੱਕੇ ਹੋ ਜਾਂਦੇ, ਤੇ ਕਹਿੰਦਾ ਜਦੋਂ ਦਾ ਮੈਂ ਇੱਥੇ ਆਇਆ ਜਿਹੜੇ ਪੈਸੇ ਗੌਰਮੈਂਟ ਵੱਲੋਂ ਮੈਨੂੰ ਮਿਲਦੇ ਨੇ ਉਹ ਮੇਰੇ ਹੀ ਸਾਈਨ ਕਰਕੇ ਮੇਰੀ ਧੀ ਪੈਸੇ ਲੈਂਦੀ ਰਹੀ। ਤੇ ਜਦ ਮੈਂ ਉਸਨੂੰ ਕਿਹਾ ਕਿ ਮੇਰੇ ਪੱਲੇ ਕੁਝ ਨਹੀਂ, ਕੁਝ ਪੈਸੇ ਮੈਨੂੰ ਵੀ ਦੇ, ਤੇ ਕਹਿੰਦੇ ਹੁਣ ਕਈ ਦਿਨ ਹੋ ਗਏ ਨੇ ਮੇਰਾ ਸਮਾਨ ਚੁੱਕ ਕੇ ਮੈਨੂੰ ਗੁਰਦੁਆਰੇ ਛੱਡ। ਹੁਣ ਮੈਂ ਹਫ਼ਤਾ ਕਿਸੇ ਗੁਰਦੁਆਰੇ ਤੇ ਹਫ਼ਤਾ ਕਿਸੇ ਗੁਰਦੁਆਰੇ ਰਹੇ। ਕਹਿਣ ਲੱਗਾ ਤੇ ਸੁਣਿਆ ਸੀ ਕਿ ਡੈਣਾ ਹੁੰਦੀਆਂ ਨੇ ਪਰ ਮੇਰੀ ਧੀ ਡੈਣ ਬਣ ਗਈ ਪੈਸਿਆਂ ਵਾਸਤੇ। ਕੀ ਕਰਨਾ ਐਸੀ ਔਲਾਦ, ਜਿੰਦਿਆਂ ਜਿਹੜੀ ਠੁਕਰਾ ਦੇਵੇ ਉਹ ਦੁੱਖਾਂ ਵਿੱਚ ਸੁੱਟ ਦੇਵੇ। ਇਹ ਬੜੀ ਕੌੜੀ ਸੱਚਾਈ। ਕੁਝ ਐਸੇ ਭਲੇ ਘਰ ਹਨ ਜਿੱਥੇ ਮਾਪਿਆਂ ਦਾ ਆਦਰ ਮਾਨ ਹੈ ਔਰ ਮਾਪਿਆਂ ਵੱਲੋਂ ਵੀ ਔਲਾਦ ਨੂੰ ਪੂਰਾ ਪਿਆਰ ਮਿਲਦਾ ਹੈ, ਨਹੀਂ ਤੇ ਬਹੁਤੀ ਜਗ੍ਹਾ ਤੇ ਹੋਈ ਹੈ ਜੋ ਭਗਤ ਜੀ ਕਹਿ ਰਹੇ ਨੇ ਤੂੰ ਆਪਣੇ ਬੇਸ਼ੱਕ ਸਮਝ ਪਰ

ਬਾਣੀ ਤੇ ਸਾਰੀ ਕਮਾਲ ਦੀ, ਹਰੀ ਪੰਕਤੀ ਵੀ ਕਮਾਲ ਦੀ। ਰਾਖੋ ਕੰਨ ਉਸਾਰੋ ਨੀਵਾਂ, ਭਗਤ ਜੀ ਕਹਿੰਦੇ ਨੇ ਡੂੰਘੀਆਂ ਨੀਹਾਂ ਪੁਰ, ਵੱਡੀ ਕੋਠੀ ਬਣਾ, ਮਹਿਲ ਬਣਾ, ਕਿਲਾ ਬਣਾ। ਕੋਈ ਬੱਚਾ ਹੋਵੇ ਬੁੱਢਾ ਭਾਵੇਂ ਜਵਾਨ, ਸੌਣ ਵਾਸਤੇ ਜਗ੍ਹਾ ਸਾਡੇ ਦਿਲਾਂ ਤੇ ਚਾਹੀਦੀ। ਕੋਈ ਬੱਚਾ ਮਰੇ ਬੁੱਢਾ ਭਾਵੇਂ ਜਵਾਨ ਮਰੇ, ਜਿੱਥੇ ਸਾੜਿਆ ਜਾਂਦਾ ਉਹ ਜਗ੍ਹਾ ਵੀ ਸਾਡੇ ਦਿਲਾਂ ਤੇ ਹੁੰਦੀ। ਭਗਤ ਜੀ ਕਹਿੰਦੇ ਨੇ ਜੋ ਮਰਜ਼ੀ ਬਣਾ ਲੈ, ਅਖੀਰ ਤੈਨੂੰ ਜਗ੍ਹਾ ਸਾਡੇ ਦਿਲਾਂ ਤੇ ਮਿਲਣੀ। ਆਖੋ ਸਤਨਾਮ ਸਿੰਘ।

ਉੱਚੇ ਮੰਦਰ, ਸੋਹਣਾ ਘਰ, ਸੁੰਦਰ ਨਾਰੀ, ਸੋਹਣਾ ਰੂਪ, ਸੋਹਣੀ ਕਾਰਵਾਈ। ਇਸ ਸ਼ਬਦ ਨੂੰ ਇਹ ਨਾ ਸਮਝਣਾ ਕਿ ਦੁਨੀਆਂ ਧੀਆਂ ਪੁੱਤਰ ਘਰ ਬਾਰ ਛੱਡ ਕੇ ਬਹਿ ਜਾਈਏ। ਨਹੀਂ, ਬਾਣੀ ਇਹ ਕਹਿੰਦੀ ਹੈ ਕਿ ਸਭ ਕੁਛ ਹੈ, ਪਰ ਇਸ ਨੂੰ ਸਭ ਕੁਛ ਨਾ ਸਮਝ, ਕਿਉਂਕਿ ਸਭ ਕੁਛ ਪਰਮੇਸ਼ਵਰ ਦਾ ਨਾਮ। ਇਹ ਚੀਜ਼ਾਂ ਤੇ ਕਦੀ ਵੀ ਤੇਰਾ ਸਾਥ ਛੱਡ ਜਾਣਗੀਆਂ, ਪਰ ਪਰਮਾਤਮਾ ਉਹ ਕਦੀ ਸਾਥ ਨਹੀਂ ਛੱਡਦਾ। ਇਹਨਾਂ ਚੀਜ਼ਾਂ ਵਿੱਚ ਰਹਿ ਕੇ ਜਿਹੜਾ ਸਿਮਰਨ

ਰੰਗ ਜੀ ਕਹਿੰਦੇ ਹਨ ਐ ਦੁਨੀਆਂ ਦੇ ਲੋਕੋ ਮੇਰੀ ਜਾਤ ਕਮੀਨੀ ਮੇਰੀ ਜਾਤ ਨੂੰ ਲੋਕ ਕਮੀਨੀ ਕਹਿੰਦੇ ਨੇ ਨੀਵੀਂ ਜਾਤ ਮੇਰਾ ਜਨਮ ਵੀ ਚਮਾਰਾਂ ਦੇ ਘਰ ਮੇਰਾ ਬਹਿਣ ਉੱਠਣਾ ਵੀ ਚਮਾਰਾਂ ਦੇ ਘਰ ਉਹ ਦੁਨੀਆਂ ਦੇ ਲੋਕੋ ਇੱਕ ਨੀਵੀਂ ਜਾਤ ਦਾ ਜੇ ਨਾਮ ਜਪ ਕੇ ਤਰ ਸਕਦਾ ਹੈ ਤੇ ਤੁਸੀਂ ਉੱਚੀਆਂ ਜਾਤਾਂ ਵਾਲੇ ਤੁਸੀਂ ਕਿਉਂ

ਇਹ ਸ਼ਬਦ ਸੁਣੇ। ਇੱਕੋ ਹੀ ਸ਼ਬਦ ਸੁਣਿਆ ਵੀ ਮਨ ਕਰਕੇ ਔਰ ਮਨ ਵਿੱਚ ਵਸ ਵੀ ਗਏ। ਜੋ ਭੇਟਾ ਲੈ ਕੇ ਆਏ ਸੀ ਹਜ਼ਾਰਾਂ ਰੁਪਏ, ਹਜ਼ਾਰਾਂ ਦਾ ਸਮਾਨ ਭਗਤ ਜੀ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕਿਆ, ਗੁਰੂ ਦੇਖਿਆ ਲੈ ਕੇ ਚੇਲੀ ਬਣੀ। ਇੱਕ ਮਹੀਨਾ ਚਾਲਾਂ ਬਾਈ ਬਨਾਰਸ ਰਹਿ ਕੇ ਵਾਪਸ ਜਦੌੜ ਚਲੀ। ਇੱਕ ਸ਼ਬਦ ਜਿਸ ਨੇ ਵੈਰਾਗੀ ਕਰ ਦਿੱਤਾ। ਹੁਣ ਸਾਧ ਸੰਗਤ ਕਈ ਵਾਰੀ ਦੇਖਦੇ ਆ, ਲੋਕ ਬੁੱਢੇ ਹੋ ਜਾਂਦੇ ਨੇ ਬਾਣੀ ਪੜ੍ਹਦੇ ਸੁਣਦੇ, ਪਰ ਮਾਸਾ ਵੀ ਅਸਰ, ਉਹੋ ਹੀ ਝੂਠ, ਉਹੋ ਹੀ ਕਪਟ, ਉਹੋ ਹੀ ਦੋਹਰਾ ਜੀਵਨ। ਤੇ ਕਈ ਵਾਰੀ ਲੋਕ ਕਹਿ ਵੀ ਦਿੰਦੇ ਨੇ, ਯਾਰ ਸਾਰੀ ਉਮਰ ਹੋ ਗਈ ਤੇਰੀ ਪਾਠ ਪੂਜਾ ਕਰਦੇ, ਗੁਰਦੁਆਰੇ ਵੀ ਬੜਾ ਜਾਣਾ, ਮੰਦਿਰ ਵੀ ਜਾਣਾ ਹੈ, ਪਰ ਤੇਰੇ ਜੀਵਨ ਵਿੱਚ ਤਬਦੀਲੀ ਹੋਈ, ਉਹੀ ਛਲ ਕਪਟ। ਕਾਰਨ ਕੀ ਹੈ? ਸੁਣਿਆ ਤੇ ਹੈ ਪਰ ਨਾ ਮੰਨਿਆ ਤੇ ਨਾ ਹੀ ਕਦੀ ਭਰੋਸਾ ਕੀਤਾ। ਹੁਣ ਰਾਣੀ ਨੇ ਇੱਕੋ ਹੀ ਸ਼ਬਦ ਸੁਣਿਆ। ਹੁਣ ਇਹ ਗੱਲ ਬਨਾਰਸ ਵਿੱਚ ਫੈਲ ਗਈ। ਰਾਣੀ ਨੇ

ਰੁਪਏ ਦਾ ਦਾਨ ਜਿਹੜਾ ਸਾਨੂੰ ਮਿਲਣਾ ਚਾਹੀਦਾ ਇੱਕ ਚਮਾਰਪੁਰ ਚਲਾ ਗਿਆ। ਹੁਣ ਪੰਡਿਤ ਇਕੱਠੇ ਹੋਏ, ਚਿਤੌੜ ਜਾ ਪਹੁੰਚੇ, ਹੁਣ ਕਿੱਥੇ ਬਨਾਰਸ ਤੇ ਕਿੱਥੇ ਚਿਤੌੜ, ਜਾ ਰਾਣੇ ਦੇ ਕੰਨ ਭਰੇ। ਕਹਿਣ ਲੱਗੇ ਰਾਜਨ, ਤੁਸੀਂ ਰਾਜਪੂਤ ਦੇਸ਼ ਧਰਮ ਦੇ ਰਾਖੇ, ਜੇ ਤੁਸੀਂ ਚਮਾਰਾਂ ਨੂੰ ਗੁਰੂ ਬਣਾਉਣ ਲੱਗੇ ਤੇ ਫਿਰ ਧਰਮ ਦਾ ਕੀ ਹੋਵੇਗਾ? ਆਖੋ ਸਤਨਾਮ ਸ੍ਰੀ ਗੁਰੂ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਧਰਮ ਦਾ ਠੇਕਾ ਸਿਰਫ ਉੱਚੀ ਜਾਤ

ਰੱਬ ਕਿਸੇ ਦੇ ਪਿਓ ਦਾ ਨਹੀਂ, ਜਿਹੜਾ ਰੱਬ ਨਾਲ ਪਿਆਰ ਕਰਦਾ ਰੱਬ ਦੇ ਉਸ ਦਾ। ਹੁਣ ਰਾਣੀ ਨੂੰ ਵੀ ਗੁੱਸਾ ਆਇਆ, ਅੱਛਾ ਮੇਰੀ ਰਾਣੀ ਨੇ ਚਮਾਰ ਨੂੰ ਗੁਰੂ ਬਣਾਇਆ, ਤੁਸੀਂ ਠਹਿਰੋ ਮੈਂ ਰਾਣੀ ਨੂੰ ਬੁਲਾ ਕੇ ਲਿਆ। ਇਹ ਰਾਣਾ ਬੜੇ ਗੁੱਸੇ ਵਿੱਚ ਰਾਣੀ ਦੇ ਮਹਿਲਾਂ ਵੱਲ ਗਿਆ। ਅੱਗੇ ਰਾਣੀ ਚਾਲਾਂ ਬਾਈ ਮਹਿਲ ਦੇ ਇੱਕ ਕਮਰੇ ਸਤਸੰਗ ਦਾ ਕਮਰਾ ਬਣਾਇਆ, ਕੁਝ ਦਾਸੀਆਂ ਕੁਝ ਸਹੇਲੀਆਂ ਬੈਠੀਆਂ ਨੇ ਤੇ ਰਾਣੀ ਭਗਤ ਜੀ ਦਾ ਉਚਾਰਿਆ ਹੋਇਆ ਬ੍ਰਹਮ ਗਿਆਨ ਦੀ ਅਵਸਥਾ ਦਾ ਇਹ ਸ਼ਬਦ ਗਾ ਰਹੀ ਹੈ, ਜਿਹੜਾ ਸ਼ਬਦ ਆਮ ਸੰਗਤ

ਰਾਣੀ ਦਾ ਅਧਾ ਗੁੱਸਾ ਤੇ ਜਾਂਦਾ ਰਹੇ ਤੇ ਫਿਰ ਰਾਣੀ ਨੂੰ ਕਿਹਾ, ਚੱਲ ਬਾਈ ਕੁਝ ਬ੍ਰਾਹਮਣ ਆਏ ਨੇ ਬਨਾਰਸ ਤੋਂ, ਕਹਿੰਦੇ ਨੇ ਤੂੰ ਚਮਾਰ ਨੂੰ ਗੁਰੂ ਬਣਾਏ। ਰਾਣੀ ਕਹਿਣ ਲੱਗੀ ਚਲੋ ਮੇਰੇ ਨਾਲ। ਦਰਬਾਰ ਆ ਕੇ ਉਹਨਾਂ ਪੰਡਤਾਂ ਨੂੰ ਕਿਹਾ, ਜਿੰਨੀ ਚੁੱਕ ਸਕੋ ਉਨੀ ਧਨ ਦੌਲਤ ਦੇ ਆਗੇ ਸੱਚ ਦੱਸੋ, ਸੱਚਾ ਭਗਤ ਕੌਣ ਹੈ? ਆਏ ਮਾਇਆ ਵਾਸਤੇ ਸਨ, ਜਦ ਮਾਇਆ ਮਿਲੀ ਤੇ ਜਿਹੜੇ ਪਹਿਲਾਂ ਨਿੰਦਿਆ ਕਰਦੇ ਸਨ ਉਹੀ ਕਹਿਣ ਲੱਗ ਪਏ, ਭਗਤ ਰਵਿਦਾਸ ਵਰਗਾ ਤੇ ਭਗਤ ਹੀ ਕੋਈ ਨਹੀਂ, ਆਖੋ ਸਤਨਾਮ ਸਿੰਘ ਹੋਏ। ਮਾਇਆ ਜੀ ਮਿਲ ਗਈ। ਖੈਰ ਗੱਲ ਕੋਈ ਵੀ ਹੋਈ, ਅਸਰ ਇਹ ਹੋਇਆ ਕਿ ਰਾਣਾ ਵੀ ਸ਼ਰਧਾਲੂ ਬਣ ਗਏ। ਭਗਤ ਜੀ ਨੇ ਚਿਤੌੜ ਬੁਲਾਇਆ, ਕਈ ਦਿਨ ਸਤਸੰਗ ਹੁੰਦਾ ਰਿਹਾ ਔਰ ਅੱਜ ਆਖਰੀ ਦਿਨ ਬੜਾ ਵੱਡਾ ਪੰਡਾਲ ਲੱਗਾ। ਰਾਣੀ ਦਾ ਸੱਦਾ ਤੇ ਫਿਰ ਕੌਣ ਨਾ ਆਵੇ। ਹਜ਼ਾਰਾਂ ਲੋਕ ਪੰਡਾਲ ਵਿੱਚ ਬੈਠੇ,

ਭਗਤ ਰਵਿਦਾਸ ਨੂੰ ਲੈ ਗਿਆ। ਰਾਣਾ ਔਰ ਚਾਲਾ ਬਾਈ ਪੰਡਾਲ ਵਿੱਚ ਆਏ, ਪੰਡਤਾਂ ਨੇ ਰੌਲਾ ਪਾ ਦਿੱਤਾ। ਕਹਿਣ ਲੱਗੇ ਜਮਾਤ ਇਹ ਸਾਡੇ ਨਾਲ ਬੈਠੇਗਾ, ਅਸੀਂ ਲੰਗਰ ਨਹੀਂ ਖਾਣਾ। ਰੌਲਾ ਪੈ ਗਿਆ। ਰਾਣਾ ਔਰ ਚਾਲਾ ਬਾਈ ਕਹਿਣ ਲੱਗੇ ਪੰਡਤਾਂ ਨੂੰ, ਰਵਿਦਾਸ ਜੀ ਸਾਡੇ ਗੁਰੂ, ਇਹ ਲੰਗਰ ਵਿੱਚ ਨਹੀਂ ਬੈਠਣਗੇ ਤੇ ਸਾਡਾ ਲੰਗਰ ਸਫਲ ਨਹੀਂ ਹੋਣਾ। ਪਰ ਪੰਡਿਤ ਕਹਿਣ ਲੱਗੇ, ਰਾਜਨ ਅਸੀਂ ਉੱਚੀ ਜਾਤ ਦੇ ਬ੍ਰਾਹਮਣ, ਇਹ ਜਮਾਤ ਜੁੱਤੀਆਂ ਗੰਢਣ ਵਾਲਾ, ਅਸੀਂ ਇਹਦੇ ਨਾਲ ਬਹਿ ਕੇ ਆਪਣਾ ਧਰਮ ਭ੍ਰਿਸ਼ਟ ਨਹੀਂ ਕਰਨਾ। ਜਦੋਂ ਲੜਾਈ ਵੱਧ ਗਈ, ਰੌਲਾ ਵੱਧ ਗਿਆ, ਤਾਂ ਭਗਤ ਰਵਿਦਾਸ ਕਹਿਣ ਲੱਗੇ, ਰਾਜਨ ਇਹ ਪੰਡਿਤ ਠੀਕ ਹੀ ਤੇ ਕਹਿੰਦੇ, ਕਿੱਥੇ ਇਹ ਉੱਚੀ ਜਾਤ ਦੇ ਤੇ ਮੈਂ ਇੱਕ ਜਵਾਨ ਜਿਹਦਾ ਕੰਮ ਜੁੱਤੀਆਂ ਗੰਢ ਕੇ ਵੇਚਣਾ। ਮੈਂ ਤੇ ਜੁੱਤੀਆਂ ਵਿੱਚ ਹੀ ਬਹਿਣਾ ਤੇ ਜੁੱਤੀਆਂ ਵਿੱਚ ਬਹਿ ਕੇ ਭੋਜਨ ਖਾਣਾ। ਤੂੰ ਇਹਨਾਂ ਨੂੰ ਖਵਾ, ਮੈਂ ਬਾਅਦ ਚ ਖਾ ਲਵਾਂ। ਕਮਰੇ ਵਿੱਚ ਆਏ, ਭਗਤ ਜੀ ਨੇ ਬੂਹਾ ਬੰਦ ਕਰ ਲਿਆ, ਪਰ ਅੱਜ ਮਨ ਡਾਢਾ ਦੁਖੀ ਹੋਇਆ। ਮਨ ਵਿੱਚ ਵੈਰਾਗ ਆਇਆ, ਸਾਧ ਸੰਗਤ ਭਗਤਾਂ ਦਾ ਗੁੱਸਾ ਗਿਲਾ ਦੁਨੀਆਂ ਨਾਲ ਨਹੀਂ ਹੁੰਦਾ,

ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਦਾ ਸਿਮਰਨ ਕਰ, ਉਹਦੀ ਭਗਤੀ ਕਰ, ਉਹਨੂੰ ਯਾਦ ਕਰ। ਪਰਮੇਸ਼ਰ ਯਾਰਾ ਦੀਏ ਜਿੰਦੂ ਹੋਈਏ ਭਗਤ ਪੁਨੀਤਾ, ਬਾਹਰ ਚੱਲਿਆ ਕਰਨ ਤਪ। 5 ਸਾਲ ਦਾ ਛੋਟਾ ਜਿਹਾ ਬੱਚਾ ਕਹਿੰਦੇ ਨੇ, ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ, ਅੱਜ ਕੱਲ੍ਹ ਤੇ ਢਾਈਆਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ ਹੈ? ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਤੇ ਬੱਚੇ ਵਰਗਾ ਪੂੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ। 5 ਸਾਲ ਦਾ ਧਰੂ

ਕੰਮ ਹੈ ਸਿਰ ਹਾਹੀ ਸੁਲਤ ਮਲੂਕੀ ਵੇਸ ਹਾਂ ਠਗਵਾੜਾ ਠੱਗੀ ਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਸ੍ਰੀ ਰਾਜ ਮਹਿਲਾ ਪਹਿਲਾ ਸਾਨੂੰ ਸਮਝਾਉਣ ਦਾ ਯਤਨ ਕਰ

ਲੱਖ ਭਗਤ ਜਾਂ ਕੋ ਆਰਾਧੇ, ਲੱਖ ਤਪੀਸ ਤਪਗੀ ਸਾਧੇ, ਲੱਖ ਜੋਗਿਸ ਕਰਤੇ ਜੋਗਾ, ਲੱਖ ਭੋਗੀਸ ਭੋਗੇ ਭੋਗ, ਤੇਰਾ ਅੰਤ ਨਾ ਪਾਰਾ ਪਾਰਿਆ, ਤੇਰਾ ਅੰਤ ਨਾ ਪਾਰਾ।

Tera antena paada baari.

ਕੋਈ ਉਹਦੇ ਕੋਲ ਆ ਗਿਆ ਹੈ ਉਹਦੀ ਜੁੱਤੀ ਨਹੀਂ ਕੰਢੀ ਉਹਦੀ ਟੁੱਟੀ ਵੀ ਕੱਢ ਦਿੱਤੀ ਹੈ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ ਦੁਨੀਆਂ ਕਹਿੰਦੀ ਸੀ।

ਸਭ ਤੋਂ ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ, ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ। ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ, ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤ ਸੰਗਤ ਗਲਾਂ ਵਿੱਚ ਹਾਰ ਪਵਾ ਲੈਣੇ, ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤ ਸੰਗਤ ਜੀ, ਉਹ ਸਵਾ ਮਣ ਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਪੀਥੇ ਆ ਗਿਆ, ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਣ ਪੀਠਣ ਪੀਠ ਕੇ ਨਾ, ਕਹਿੰਦੀ ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ, ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਏ, ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖ ਹੋ? ਆਖਿਆ ਬਾਬਾ ਮੈਂ ਦੱਸਾਂਗੀ, ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ। ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ। ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ, ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿਚ ਬਾਬਾ ਜੀ ਕਹਿੰਦੇ ਨੇ

ਸਿੱਖ ਨੇ ਸਤਿਕਾਰ ਸਾਰੇ ਧਰਮਾਂ ਦਾ ਕਰਨਾ। ਪਰ ਆਪਣੇ ਗੁਰੂ ਪਿਤਾ ਤੋਂ ਇਲਾਵਾ ਪ੍ਰਭਾਵਿਤ ਨਹੀਂ ਹੋਣਾ। ਸਾਡੀ ਸ਼ਰਧਾ ਇਹਨਾਂ ਪੰਕਤੀਆਂ ਦੇ ਮੁਤਾਬਕ ਹੋਵੇ। ਮਨ ਕਿਉਂ ਵੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ।

ਚੌਥੀਆਂ ਦੀਆਂ ਡਾਕਟਰਾਂ ਦੀਆਂ ਬਾਹਾਂ ਖੜੀਆਂ ਹੋ ਜਾਂਦੀਆਂ। ਜਿਹਦਾ ਗੁਰੂ ਨਾਲ ਪਿਆਰ ਹੋਵੇ ਉਹਦੇ ਸੰਬੰਧ ਵਿੱਚ ਕੋਈ ਮਸਲਾ ਸਾਹਮਣੇ ਆ ਜਾਵੇ ਤੁਹਾਡੇ ਅੰਮ੍ਰਿਤਸਰ ਦਾ ਹੀ ਚਾਂਸ ਸੀ ਕਿਸੇ ਜੋਤੀ ਨੇ ਆਖਿਆ ਸੀ ਇੱਕ ਪਰਿਵਾਰ ਨੂੰ ਕੋਈ ਲੈ ਗਿਆ ਬਦੋ ਬਦੀ ਸਵਾਦ ਵੀ ਬੜਾ ਆਉਂਦਾ ਦੱਸੋ ਜੀ ਕੀ ਆਉਣਾ ਦੱਸੋ ਅੱਗੋਂ ਕੀ ਬੀਤਣਾ ਸਵਾਦ ਬੜਾ ਆਉਣਾ ਉਸ ਜੋਤੀ ਨੇ ਦੱਸਿਆ ਸੀ ਕਿ ਉਹਨਾਂ ਦੀ ਬੱਚੀ ਬਾਰੇ ਵੀ ਜੇ ਇਹਦਾ 2 ਸਾਲ ਦੇ ਵਿੱਚ ਰਿਸ਼ਤੇ ਦੀ ਗੱਲ ਵੀ ਚਲਾਓਗੇ ਟੁੱਟ ਜਾਏਗੀ 6 ਸਾਲ ਤੱਕ ਇਹਦਾ ਕਿਤੇ ਵਿਆਹ ਵੀ ਕਰੋਗੇ ਵਿਆਹ ਵੀ ਟੁੱਟ ਸਕਦਾ ਪੁੱਛਿਆ ਕਾਰਨ ਕੀ ਕਹਿੰਦੇ 6 ਸਾਲ ਤੱਕ ਗ੍ਰਹਿ ਮਾੜੇ ਨੇ ਸੋਚਿਓ ਵੀ ਗੱਲ ਕਰ ਰਿਹਾ ਵੀ ਜੇ ਪੂਰਾ ਮਿਲ ਜੇ ਉਸ ਪਰਿਵਾਰ ਨੇ ਇੱਕ ਸਤਪੁਰਸ਼ ਦੀ ਸ਼ਰਨ 101 ਪਾਠ ਚੁਪਈ ਸਾਹਿਬ ਦੇ ਰੋਜ਼ ਸ਼ੁਰੂ ਕਰਤੇ ਬਾਬਾ ਦੀਪ ਸਿੰਘ ਦੇ ਦਰ ਤੇ ਬਹਿ ਕੇ ਅੱਜ ਉਸ ਲੜਕੀ ਦੇ ਬੇਟਾ ਵੀ ਏ ਇੱਕ ਬੇਟੀ ਵੀ ਏ ਉਸ ਜੋਤੀ ਨੂੰ ਜਦੋਂ ਪੁੱਛਦੇ ਵੀ ਤੂੰ ਕਹਿੰਦਾ 6 ਸਾਲ ਰਿਸ਼ਤਾ ਕਰੋ ਟੁੱਟ ਜੂ ਕਿਤੇ ਵਿਆਹ ਹੋ ਗਿਆ ਉਹ ਵੀ ਟੁੱਟ ਜੂ ਇਹ ਖੁਸ਼ਹਾਲ ਵੀ ਨੇ ਲੜਕੀ ਵੀ ਏ ਲੜਕਾ ਸਾਲ 2 ਸਾਲ ਵਿਆਹ ਹੋ ਗਿਆ ਉਹ ਕਹਿੰਦਾ ਗ੍ਰਹਿ ਤੇ ਇਹੋ ਬੋਲਦੇ ਪਰ ਕੀ ਜਾਣੇ ਜਿੱਥੇ ਕੋਈ ਪੂਰਾ ਮਿਲ ਗਿਆ ਉੱਥੇ ਤੇ ਰੰਗਿਆ ਹੋਇਆ ਸਿੱਖ ਗ੍ਰਹਿਵਾਂ ਨੂੰ ਪੈਰਾਂ ਥੱਲੇ ਕੁਚਲ ਕੇ ਲੰਘ ਜਾਂਦਾ ਦੇਹਰਾਦੂਨ ਵਚਨ ਕੀਤੇ ਸੀ ਬਾਬਾ ਈਸ਼ਵਰ ਸਿੰਘ ਜੀ ਨੇ ਕਿਤਾਬ ਚ ਪੜ੍ਹ ਲਿਆ ਟੇਪਾਂ ਦਾ ਹੂ ਬਹੂ ਉਤਾਰਾ ਕੀਤਾ ਕੁਝ ਗੁਰੂਆਂ ਨੇ ਉਦੋਂ ਵੀ ਕਿਸੇ ਨੇ ਆਖਿਆ ਜੀ ਗ੍ਰਹਿ ਇਸ ਤਰ੍ਹਾਂ ਦੇ ਚੱਲ ਰਹੇ ਨੇ ਸਾਡੇ ਘਰ ਦੇ ਸਾਨੂੰ ਕਿਸੇ ਦੱਸਿਆ ਬਾਬਾ ਜੀ ਦੇ ਕੋਲ ਕੋਈ ਭਾਰਾ ਜਿਹਾ ਸਰੀਰ ਬੈਠਾ ਸੀ ਉਸ ਵੇਲੇ ਉਹਨੂੰ ਕਹਿਣ ਲੱਗੇ ਫਲਾਣਾ ਸਿਆਂ ਉਹ ਤੂੰ ਐਡਾ ਭਾਰਾ ਆ ਪਰਿਵਾਰ ਕਹਿੰਦਾ ਸਾਡੇ ਦੇ ਗ੍ਰਹਿ ਮਾੜੇ ਆ ਰਹੇ ਸਾਨੂੰ ਕਿਸੇ ਕਿਹਾ ਉਹ ਇਹ ਕੁਚਲ ਕੇ ਰੱਖਦੇ ਨਾ ਤੇ ਕਿਸੇ ਦਾ ਲੈ ਕੇ ਗੱਲ ਕਰਨੀ ਹੁੰਦੀ ਤੇ ਬਚਨ ਦੇ ਜਾਣਾ ਹੁੰਦਾ ਮਹਾਂਪੁਰਸ਼ ਫਿਰ ਉਹਨਾਂ ਨੇ 10 ਮਿੰਟ ਲਾਏ ਸਟੇਜ ਤੇ ਜਿੱਥੇ ਬਾਣੀ ਏ ਜਿੱਥੇ ਭਾਈ ਗੁਰੂ ਨਾਲ ਪਿਆਰ ਹੋ ਗਿਆ ਅੰਮ੍ਰਿਤ ਵੇਲੇ ਨਾਲ ਪਿਆਰ ਹੋ ਗਿਆ ਰੰਗਿਆ ਹੋਇਆ ਸਿੱਖ ਇਹਨਾਂ ਗ੍ਰਹਿਵਾਂ ਨੂੰ ਕੁਚਲ ਕੇ ਲੰਘ ਜਾਂਦਾ ਇਸ ਲਈ ਮਾਣ ਕਰਿਆ ਕਰੋ ਪਿਆਰਿਓ।

0: एक प्रकरण चल रहा है यो 2004 विच श्री गुरु ग्रंथ साहिब जी दा 400 साल प्रकाश दिवस आ रहा है उनु समर्पित 6 विशेषताएं गुरु ग्रंथ साहिब जी दिया पर एंड नहीं समुद्र दे किनारे करना दी है कोई होर चुभी मारे होर कटे पहली विशेषताई जिन्ने अवतार धरती ते आए गए गुरु नानक गया नहीं दसवें जामे तो बाद शब्द रूप विच सदा लई धरती ते टिक गए दुनिया दे बेड़े बन्ने लाण दे लई ਇਹ ਸਟੇਜ ਤੋਂ ਵਿਸ਼ਵਾਸ ਨਾਲ ਕਹਿ ਸਕਦਾ ਦਾਸ ਇਸ ਗੁਰਬਾਣੀ ਦੇ ਸਦਕਾ ਪਤਾ ਨਹੀਂ ਕਿੰਨੇ ਕੁ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚੇ ਇਸ ਗੁਰਬਾਣੀ ਦਾ ਸਦਕਾ ਪਤਾ ਨਹੀਂ ਕਿੰਨਿਆਂ ਦਾ ਦਸਮ ਦੁਆਰ ਖੁੱਲਿਆ ਹੈ ਗੁਰੂ ਨਾਨਕ ਦਸਵੇਂ ਜਾਮੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਦੁਨੀਆਂ ਦੇ ਵਿਹੜੇ ਬੰਨੇ ਲਾਉਣ ਲਈ ਧਰਤੀ ਤੇ ਸ਼ਬਦ ਰੂਪ ਵਿਚ ਸਦਾ ਲਈ ਟਿਕ ਗਏ ਗੱਜ ਕੇ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਨਾਲ ਗੱਲਾਂ ਕਰਾਉਂਦੀ ਗੱਲਾਂ ਕਰਾਉਂਦੀ ਜਰਾ ਜਾ ਮਹਾਰਾਜ ਦਾ ਸ਼ਬਦ ਕੋਈ ਵੀ ਲੈ ਕੇ ਇੰਜ ਪੜ੍ਹੀਏ ਔਖੀ ਘੜੀ ਨਾ ਦੇਖਣ ਦੀ ਤੁਹਾਨੂੰ ਮਹਿਸੂਸ ਹੋਏਗਾ ਮੈਂ ਗੱਲਾਂ ਕਰ ਲਾਂ
1: ਬਾਣੀ ਗੁਰਬਾਣੀ ਲਾ ਗਿਆ ਤਿੰਨ ਹਫ਼ਤੇ

మనకు జరిపిన గురు.

ਉਸ ਨੇ ਆਪਣੇ ਪੁੱਤਰ ਨੂੰ ਕਤਲ ਕਰਕੇ ਉਹਦਾ ਸਿਰ ਲਾਹੌਰ ਕਿਲੇ ਦੇ ਬਾਹਰ ਡੰਗਵਾ ਦਿੱਤਾ। ਤਖ਼ਤ ਤੇ ਬੈਠਾ, ਉਹਦੀ ਪੱਗ ਤੇ ਛਿੱਟੇ ਉਹਦੇ ਆਪਣੇ ਹੀ ਪੁੱਤਰ ਦੇ ਖੂਨ ਦੇ ਸਨ। ਇਧਰ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ, ਗੁਰਗੱਦੀ ਮਿਲੀ ਤਾਂ ਸੰਗਤਾਂ ਨੇ ਫੁੱਲਾਂ ਦੀ ਵਰਖਾ

ਠੇਕ ਹੈ, ਇੱਕ ਬਾਦਸ਼ਾਹ ਹੈ, ਉਹਦੇ ਸਿਰ ਤੇ ਵੀ ਪੱਗ ਹੈ, ਇੱਕ ਫਕੀਰ ਹੈ, ਉਹਦੇ ਸਿਰ ਤੇ ਵੀ ਪੱਗ ਹੈ, ਪਰ ਉੱਚੀ ਪੱਗ ਫਕੀਰ ਦੀ ਹੈ, ਕਿਉਂਕਿ ਬਾਦਸ਼ਾਹ ਕਈ ਵਾਰੀ ਜ਼ੁਲਮ ਵੀ ਕਰਦਾ ਹੈ, ਤੇ ਜਹਾਂਗੀਰ ਨੇ ਜਿਹੜੀ ਪੱਗ ਬੰਨੀ, ਜਿਹੜੇ ਤਖ਼ਤ ਤੇ ਬੈਠਾ ਉਸ ਤਖ਼ਤ ਨੂੰ ਆਪਣੇ ਪੁੱਤਰ ਦੇ ਖੂਨ ਦੇ ਨਾਲ ਧੋਤਾ।

ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਦੋਸਤੀ ਹੋਈ। ਆਗਰੇ ਵੱਲ ਗਏ। ਆਗਰਾ ਸ਼ਹਿਰ ਦੇ ਬਾਹਰ ਜਹਾਂਗੀਰ ਦੇ ਤੰਬੂ ਲੱਗੇ ਨੇ। ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ

ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਜਿਨ੍ਹਾਂ ਦੇ ਦਰਸ਼ਨ ਕੀਤੇ ਆ, ਜਨਮ ਮਰਨ ਸੌਰ ਜਾਂਦਾ। ਇਸ ਗਰੀਬ ਭਾਈ ਨੇ ਕਿਹਾ, ਜਿਸ ਗੁਰੂ ਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਗਰੀਬਾਂ ਨੂੰ, ਅਨਾਥਾਂ ਨੂੰ ਆਪਣੇ ਕੋਲ ਆਣ ਦਿੰਦਾ, ਉਹਨਾਂ ਕਿਹਾ, ਹਾਂ ਭਾਈ, ਗੁਰੂ ਨਾਨਕ ਦੇ ਘਰ ਜਾਤ ਪਾਤ ਨਹੀਂ ਦੇਖੀ ਜਾਂਦੀ। ਗੁਰੂ ਨਾਨਕ ਦੇ ਘਰ ਕੋਈ ਵੀ ਜਾਵੇ, ਕਿਸੇ ਵੀ ਜਾਤ ਦਾ, ਕਿਸੇ ਵੀ ਮਜ਼ਹਬ ਦਾ, ਉਹ ਉਹਨੂੰ ਗੱਲ ਨਾਲ ਲਗਾਉਂਦੀ। ਇਹ ਕਾਈ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਰ ਪਿਆ। ਇਹਦੇ ਕੋਲ 3 ਪੈਸੇ ਸਨ, ਉਹ ਬੱਲੇ ਬੰਨ ਲਏ ਜਿੱਥੇ ਗੁਰੂ ਸਾਹਿਬਾਂ ਦੇ ਬਾਦਸ਼ਾਹ ਜਹਾਂਗੀਰ ਦੇ ਤੰਬੂ ਲੱਗੇ ਸਨ।

ਚਾਹੀਦੀ ਮੈਨੂੰ ਤੇ ਪਰਮੇਸ਼ਰ ਦੀ ਮੇਰ ਦੀ ਨਿਗਾਹ ਚਾਹੀਦੀ ਤੇ ਵਾਪਸ ਮੁੜ ਪਿਆ ਤੰਬੂ ਦੇ ਬਾਹਰ ਆਇਆ ਅਚਾਨਕ ਖਿਆਲ ਆਇਆ ਇਕਾਈ ਸਿੱਖ ਵਾਪਸ ਮੁੜਿਆ ਜਹਾਂਗੀਰ ਦੇ ਕੋਲ ਆਇਆ ਜਿਹੜੇ ਤਿੰਨ ਪੈਸੇ ਰੱਖ ਕੇ ਮੱਥਾ ਟੇਕਿਆ ਸੀ ਉਹ ਤਿੰਨ ਪੈਸੇ ਚੁੱਕ ਕੇ ਤੇ ਫਿਰ

तंबू च पैर पाया मन खिचया गया क्यों महापुरुषा नु मिलिए ता मन जिहड़ा है वैराग विच आ जांदा है श्रद्धा विच आ जांदा है किस दुनियावी आदमी नु मिलिए ते मन विच प्यार नहीं आंदा इस सिख ने गुरु साहिबां दे दर्शन कीते कहन दी लोड ही ना पई कि जन्म मरण सवार दियो साहिबां दे चरणां ते ਉਹ ਤਿੰਨ ਪੈਸੇ ਰੱਖ ਕੇ ਮੱਥਾ ਟੇਕਿਆ ਬਿਨਾਂ ਮੰਗਿਆ ਸਭ ਕੁਛ ਮਿਲ ਗਿਆ ਹੁਣ ਫੈਸਲਾ ਸੁਣਨ ਵਾਲਿਆਂ ਨੇ ਕਰਨਾ ਹੈ ਕਿ ਪੱਗ ਕਿਹਦੀ ਉੱਚੀ ਇੱਕ ਪਾਸੇ ਬਾਦਸ਼ਾਹ ਹੈ ਉਹਦੇ ਸਿਰ ਤੇ ਵੀ ਪੱਗ ਹੈ ਇੱਕ ਪਾਸੇ ਗੁਰੂ ਹੈ ਉਹਦੇ ਸਿਰ ਤੇ ਵੀ ਪੱਗ ਹੈ ਪਰ ਪੱਗਾਂ ਵਿੱਚ ਫਰਕ ਇਹ ਇੱਕ ਪਾਸੇ ਜ਼ੁਲਮ

ਉਹ ਦਾ ਸਿਰ ਪਰਮੇਸ਼ਰ ਦੇ ਅੱਗੇ ਝੁਕਿਆ ਨਾ ਝੁਕਿਆ ਬਰਾਬਰ, ਕਿਸੇ ਦੇ ਅੱਗੇ ਝੁਕ ਗਏ ਇਹਦਾ ਮਤਲਬ ਇਹ ਹੋਇਆ ਜਿਹਦੇ ਅੱਗੇ ਝੁਕੇ ਉਹਨੂੰ ਵੱਡਾ ਸਮਝ ਲਿਆ। ਜੇ ਝੁਕਣਾ ਹੈ ਤਾਂ ਪਰਮੇਸ਼ਰ ਅੱਗੇ ਝੁਕੇ।

ਸਾਰਾ ਪਰਿਵਾਰ ਵਿਛੜ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬਾਂ ਨਾਲੋਂ ਵਿਛੜ ਗਏ। ਸਰਹੰਦ ਦੇ ਨਵਾਬ ਨੇ ਮਾਤਾ ਗੁਜਰੀ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਠੰਡੇ ਬੁਰੀ ਦੇ ਵਿੱਚ

ਉਹਨਾਂ ਦੀ ਪੱਗ ਬੜੀ ਉੱਚੀ ਬੜੀ ਉਜਲੀ ਹੈ। ਦੇਖਿਓ ਬੇਟਾ, ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾ ਦੇ, ਡਰ ਕੇ ਕਿਸੇ ਅੱਗੇ ਸਿਰ ਨਾ ਝੁਕਾ ਦਿਓ।

ਇੱਕ ਛੋਟੀ ਬਾਰੀ ਦਰਵਾਜ਼ੇ ਵਿੱਚ ਖੁੱਲੀ ਸੀ। ਪਤਾ ਸੀ ਨਵਾਬ ਨੂੰ ਕਿ ਇਹ ਬੱਚੇ ਕਿਸੇ ਅੱਗੇ ਝੁਕਦੇ ਨਹੀਂ। ਇਹਨਾਂ ਇਹ ਸੋਚਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿਓ, ਛੋਟੀ ਖਿੜਕੀ ਖੋਲ੍ਹ ਦਿਓ, ਜਦੋਂ ਲੰਘਣਗੇ ਤੇ ਸਿਰ ਆਪੇ ਨੀਵਾਂ ਹੋ ਜਾਏਗਾ। ਪਰ ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣੀਆਂ ਲੱਤਾਂ

ਇੱਕ ਦੂਸਰੇ ਨੂੰ ਇਸ਼ਾਰਾ ਕੀਤਾ, ਹੱਥਾਂ ਵਿੱਚ ਹੱਥ ਪਾਏ ਤੇ ਗੱਜ ਕੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਇਹਨਾਂ ਨੂੰ ਨੀਹਾਂ ਦੇ ਵਿਚ ਚਿਣਦੇ ਹੋ, ਨੀਹਾਂ ਵਿਚ ਖੜੇ ਕਰਕੇ ਇੱਟਾਂ ਲਾਉਣ ਲੱਗ ਪਏ। ਜਦੋਂ ਇੱਟਾਂ ਮਿਸਤਰੀ ਚਿਣ ਰਹੇ ਸਨ, ਆਪ ਨੂੰ ਪਤਾ ਹੈ ਕਿ ਜਿਹੜਾ ਗੋਡਾ ਹੁੰਦਾ ਇਹ ਵਧਿਆ ਹੁੰਦਾ ਲੱਤ ਨਾਲੋਂ। ਇੱਟਾਂ ਜਦੋਂ ਗੋਡੇ ਦੇ ਕੋਲ ਪਹੁੰਚੀਆਂ, ਇੱਟ ਠੀਕ ਨਹੀਂ ਸੀ ਬਹਿਰੀ, ਮਿਸਤਰੀ ਇੱਟ ਤੋੜਨ ਲੱਗਾ।

ਨਾ ਘਬਰਾਏ, ਚਿਹਰੇ ਤੇ ਦ੍ਰਿੜਤਾ ਹੈ, ਡਰ ਦਾ ਕੋਈ ਨਾਮ ਨਿਸ਼ਾਨ ਨਹੀਂ। ਇੱਟਾਂ ਲੱਗਦੀਆਂ ਗਈਆਂ, ਛੋਟੇ ਸਾਹਿਬਜ਼ਾਦੇ ਦੇ ਮੂੰਹ ਤੱਕ ਜਦੋਂ ਇੱਟਾਂ ਆਈਆਂ, ਵੱਡਾ ਸਾਹਿਬ

ਵੱਡਾ ਸਾਹਿਬਜ਼ਾਦਾ ਕਹਿਣ ਲੱਗਾ, ਨਹੀਂ ਨਹੀਂ ਵੀਰ, ਮੌਤ ਤੋਂ ਡਰ ਨਹੀਂ ਲੱਗਦਾ। ਰੋਣਾ ਇਸ ਕਰਕੇ ਆ ਗਿਆ ਹੈ ਕਿ ਦੁਨੀਆਂ ਵਿੱਚ ਮੈਂ ਪਹਿਲਾਂ ਆਇਆ ਸੀ, ਤੂੰ ਮੇਰੇ ਬਾਅਦ। ਮੇਰਾ ਹੱਕ ਬਣਦਾ ਪਹਿਲਾਂ ਮੈਂ ਸ਼ਹੀਦ ਹੋਵਾਂ,

ਜਿਉਂ ਨਿਕਲੇ ਨੇ ਤੁਰਦੇ ਤੁਰਦੇ ਮਾਛੀਵਾੜੇ ਦੇ ਜੰਗਲ ਜਾ ਪਹੁੰਚੇ। ਗੁਰੂ ਸਾਹਿਬਾਂ ਦੇ ਸਿਰ ਤੇ ਨਾ ਕਲਗੀ ਹੈ,

ਕਿ ਜਿਵੇਂ ਹੁਣੇ ਹੀ ਉੱਠ ਪੈਣਾ ਹੈ। ਲੰਮੇ ਪਏ ਨੇ, ਅੱਖਾਂ ਬੰਦ ਨੇ, ਕਿੰਨਿਆਂ ਦਿਨਾਂ ਦੇ ਬਾਅਦ ਅੱਜ ਲੰਮੇ ਪਏ ਨੇ। 7 ਦਿਨ ਹੋ ਗਏ ਨੇ ਇਸ਼ਨਾਨ ਕੀਤੇ ਆ, ਸਾਰਾ ਸਮਾਂ ਤਿਆਰੀ ਵਿੱਚ, ਲੜਾਈ ਦੇ ਵਿੱਚ ਲੰਘਿਆ।

ਚਮਕ ਨਜ਼ਰ ਆਈ ਹੋਰ ਅੱਗੇ ਹੋਏ ਗੁਰੂ ਸਾਹਿਬਾਂ ਦਾ ਚਿਹਰਾ ਨਜ਼ਰ ਆਇਆ ਖੁਸ਼ੀ ਹੋਈ ਗੁਰੂ ਮਿਲਿਆ ਹੋਰ ਅੱਗੇ ਹੋਏ ਚਿਹਰਾ ਦੇਖਦੇ ਦੇਖਦੇ ਜਦੋਂ ਇਹਨਾਂ ਦਾ ਧਿਆਨ ਗੁਰੂ ਸਾਹਿਬਾਂ ਦੇ ਪੈਰਾਂ

ਮਲਦੇ ਸਨ ਤੇ ਸੁੱਖ ਪੈਂਦਾ ਸੀ। ਆਪਣੇ ਪਿਆਰੇ ਦੇਖੇ ਫੇਰ ਅੱਖਾਂ ਬੰਦ ਕਰ ਲਈਆਂ, ਪਰ ਅੱਖਾਂ ਬੰਦ ਕਰਕੇ ਮਨ ਜਾਗਦਾ ਤੇ ਕੀ ਕਹਿੰਦੇ ਨੇ, ਐ ਹਵਾ ਤੂੰ ਬਹੁਤ ਉੱਚੀ ਉੱਡਣੀ, ਲੈ ਜਾਂਦੀ ਹੋਈ ਮੇਰਾ ਇੱਕ ਸੁਨੇਹਾ ਲੈ ਜਾ, ਉਸ ਅਕਾਲ ਪੁਰਖ ਨੂੰ ਆ

ਬੜੇ ਸ਼ਰਧਾਲੂ ਸਨ, ਜਿਨ੍ਹਾਂ ਦਾ ਨਾਂ ਗਨੀ ਖਾਂ ਤੇ ਨਬੀ ਖਾਂ ਸੀ। ਦੋਨੋਂ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ, ਕਹਿਣ ਲੱਗੇ, ਮਹਾਰਾਜ, ਬੜਾ ਜ਼ੁਲਮ ਹੋਇਆ ਹੈ, ਆਪ ਜੀ ਦੇ ਪੁੱਤਰ ਸ਼ਹੀਦ ਹੋ ਗਏ, ਆਨੰਦਪੁਰ ਸਾਹਿਬ ਪੁੱਸ ਗਿਆ, ਸਿੱਖ ਕੋਈ ਤੁਹਾਡੇ ਨਾਲ ਨਹੀਂ, ਕੱਲੇ ਹੋ। ਮਹਾਰਾਜ, ਜੇ ਸਾਡੀ ਗੱਲ ਮੰਨੋ, ਔਰੰਗਜ਼ੇਬ ਦੇ ਨਾਲ ਸਾਡੀ ਬੜੀ ਜਾਣ ਪਛਾਣ ਹੈ, ਉਹ ਸਾਡੀ ਗੱਲ ਮੰਨਦਾ ਹੈ, ਜੇ ਕਹੋ ਤੇ ਉਹਦੇ ਨਾਲ ਤੁਹਾਡੀ ਸਲਾਹ ਕਰਾ ਦੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਸ਼ਰਤ? ਕਹਿਣ ਲੱਗੇ, ਮਹਾਰਾਜ, ਸ਼ਰਤ ਤਾਂ ਇਹੋ ਹੀ ਹੋਵੇਗੀ

ਕੋਈ ਉਸ ਨੂੰ ਅੱਲਾ ਕਹਿੰਦਾ, ਕੋਈ ਕੁਝ ਕਹਿੰਦਾ, ਉਹ ਅਕਾਲ ਪੁਰਖ ਉਹ ਮੇਰੇ ਨਾਲ ਹੈ, ਸੱਚ ਮੇਰੇ ਪੱਲੇ ਹੈ, ਮੈਂ ਹਾਰਿਆ ਨਹੀਂ, ਨਾ ਮੈਂ ਹਾਰ ਮੰਨਣੀ, ਨਾ ਮੈਂ ਪੱਗ ਚੁਕਾਣੀ, ਤੇ ਨਾ ਹੀ ਸਾਹਿਬਾ ਨੇ ਉਹ ਪੱਗ ਚੁਕਣ ਦਿੱਤੀ। ਆਓ ਭਾਈ, ਗੁਰੂ ਸਾਹਿਬ ਜੀ ਕਹਿੰਦੇ ਨੇ ਸਿਰ ਝੁਕਾਣਾ ਏ, ਅਕਾਲ ਪੁਰਖ ਅੱਗੇ

来来，你这吧。

ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੀਵ ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ ਕੋਈ ਪਤਾ ਨਹੀਂ, ਕਦੋਂ ਮਰਨਾ, ਕਿੱਥੇ ਮਰਨਾ ਔਰ ਮਰਨ ਦਾ ਕਾਰਨ ਕੀ ਬਣੇਗਾ। ਇਸ ਗੱਲ ਦੀ ਖਬਰ ਰਾਵਣ ਵਰਗੇ ਨਹੀਂ ਪਾ ਸਕੇ ਜਿਨ੍ਹਾਂ ਨੇ ਕਾਲ ਨੂੰ ਚਾਰ ਪਾਈ ਨਾਲ ਬਣਿਆ ਹੋਇਆ ਸੀ। ਹਰਨਾਕਸ਼ ਵਰਗੇ ਜਿਨ੍ਹਾਂ ਨੇ ਵਰਦਾਨ ਲੈ ਰੱਖੇ ਸਨ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਦਿਨੇ ਮਰਾਂ, ਨਾ ਰਾਤੀ ਮਰਾਂ, ਨਾ ਮਨੁੱਖ ਪਾਸੋਂ ਮਰਾਂ, ਨਾ ਜਾਨਵਰ ਪਾਸੋਂ ਮਰਾਂ, ਨਾ ਕਿਸੇ ਮਨੁੱਖ ਪਾਸੋਂ ਹੀ ਮਰ ਸਕਾਂ, ਮੈਨੂੰ ਕੋਈ ਮਾਰਨ ਵਾਲਾ ਨਾ ਰਹੇ। ਪਰ ਜਦੋਂ ਅੰਤ ਸਮਾਂ ਆਇਆ ਤਾਂ ਫਿਰ ਸਾਰਿਆਂ ਨੂੰ ਜਾਣਾ ਪੈਂਦਾ ਹੈ, ਪਤਾ ਨਹੀਂ ਕੀ ਕਾਰਨ ਬਣੇਗਾ। ਹਰ ਇੱਕ ਦੀ ਮੌਤ ਦਾ ਕਾਰਨ ਹੈ, ਮੌਤ ਆਉਂਦੀ ਨਹੀਂ ਬੁਲਾ ਲੈਂਦੀ ਹੈ, ਜਦੋਂ ਸਮਾਂ ਆਉਂਦਾ ਨਾ ਉਦੋਂ ਬੁਲਾ ਲੈਂਦੀ ਹੈ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਨ, ਇਹ ਗੁਰੂ ਕੇ ਲਾਲ ਮੌਤ ਨੂੰ ਹਰ ਵੇਲੇ ਚੇਤੇ ਰੱਖ, ਤੇ ਜੇ ਮੌਤ ਨੂੰ ਚੇਤੇ ਰੱਖੇਗਾ ਇੱਕ ਤਾਂ ਤੇਰਾ ਦੁਨੀਆਦਾਰੀ ਨਾਲ ਮਾਇਆ ਅਤੇ ਧਨ ਦੌਲਤ ਪਦਾਰਥਾਂ ਦੇ ਨਾਲ ਸਨੇਹ ਘਟੇਗਾ, ਕਿਉਂਕਿ ਪਤਾ ਹੈ ਇਹ ਛੱਡ ਜਾਣਾ ਹੈ। ਦੂਸਰਾ ਫਿਰ ਤੈਨੂੰ ਸਾਹਿਬ ਚੇਤੇ ਆਵੇਗਾ, ਤੇ ਜਿਨ੍ਹਾਂ ਨੂੰ ਸਾਹਿਬ ਚੇਤੇ ਆਉਂਦਾ ਉਹਨਾਂ ਦਾ ਸੰਸਾਰ ਤੇ ਆਉਣਾ ਵੀ ਸਫਲ ਹੋ ਜਾਂਦਾ, ਸੰਸਾਰ ਤੋਂ ਜਾਣਾ ਵੀ ਸਹਿਲਾ ਹੋ ਜਾਂਦਾ, ਸਫਲ ਹੋ ਜਾਂਦਾ। ਆਉਣਾ ਤੇ ਜਾਣਾ ਸਫਲ ਕਰਨ ਲਈ ਹਜ਼ੂਰ ਕਹਿੰਦੇ ਹਨ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਤੇਰਾ ਸਹਿਲਾ ਮਰਨਾ। ਇਸ ਲਈ ਕਿਆ ਜਾਣਾ ਕਿਵ ਮਰੇਂਗੇ, ਕੌਣ ਜਾਣਦਾ ਕਦੋਂ ਅਖੀਰਲਾ ਸ਼ਵਾਸ ਹੈ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ, ਮੇਰੀ ਜਿੰਦੜੀ ਏ ਮਤ ਕੇ ਜਾਪੇ, ਸਾਹ ਆਵੇ ਕਿ ਨਾ ਆਵੇ ਰਾਮ। ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼।

कैसा मरना हो, जेकर साहब मनो ना विसरे तां सहला मरना हो। हजूर कहंदे न मरना सच है, जीवना झूठ है। ऐ मनुख मरने नाल तां जगत डरदा है, गुरमुखां नूं कहदा भई डर है। कबीर जिस मरने ते जग डरे, मेरे मन आनंद, मरने ही ते पाईए पूर्ण परमानंद। जिन्हां ने आके श्वास श्वास भजन कीता, सिमरन कीता, वो तां बाजी जीती बैठे हन, वो तां पुग चुके हन, वो तां जीवन मुक्त हन, उन्हां नूं मरने तो डर नहीं। गुरु अमरदास पातशाह कहिंदे हन, जिहड़ा हुक्म बुझ गया है गुरु दा, संसार ते आउण दा जिन्हूं पता लग गया भई मैं क्यों आया, ते फिर उसने सेवा सिमरन परपकारी जीवन बिता दिता है। गुर प्रसादी जीवत मरे, हुक्म है बूझे सोए, नानक ऐसी मरनी जो मरे ता सद जीवन होए। ओ सदा जीवदे हन जेड़े गुरु दे हुक्म विच निर्मल पाओ विच अपना जीवन बतीत करदे हन। भाई साहब नंद लाल जी कहंदे हन कि गुरमुख हमेशा जीते हैं, मरते कभी नहीं वो, जिनकी जबां पे हर दम सतनाम वाहिगुरु है। जो हर वेले ईश्वर भगती विच जुड़े हुए हन, जो हर वेले अपने मालक दे चरणा विच जुड़ के जपदे हन श्री वाहिगुरु, फिर भाई उना नू उना दा आउना भी सफल है, उना दा संसार तो जाना भी धनता दे योग है। ओ सदा जीउंदे हन, नाम रहो साधु रहो, रहो गुर गोबिंद, कहो नानक ए जगत में किन जप्यो गुर मंत। तो निरंकार ने जितने श्वास दिते हन भाई, ओ तां उतने ही रहने हन। जे भले कर्म करिए, भले कर्म करन नाल ए साडे श्वास घट खर्च होंदे हन, भोग विलास विछियां विच दुगने श्वास खर्च हो जांदे हन, जिस करके उम्रा घट जांदी है। ते जे सतपुरशां दी संगत रहे, गुरु की संगत विच मन करके भी तन करके जाग के नाम दा अमृत पींदे रहिए, तां ए श्वास जमा रहंदे हन, घट खर्च होंदे हन। फिर जिस तरह माया बैंक विच पई होवे तां विहाज नाल मिलदा, इसे तरह वधदे रहंदे हन जदों चंगे कर्म कोई करदा। उम्र उतनी हुंदी है, श्वास उतने ही हन, तेरे खर्च करन विच कई मनुख कुकर्म करके अपने श्वासां नूं छेती जाया कर जांदे हन। कई एक एक श्वास नूं जप जप के सफल कर लैंदे हन, उच्चारण करो श्री वाहिगुरु, पर श्वास उतने ही हन जितने निरंकार ने दिते हन। और क्या जानना कि वो मरेंगे, कैसा मरना होए, ये कोई पता नहीं है। कारण बनदा, ये कारण निरंकार नूं पता है। ब्यास जी दे पास एक बच्चा सेवा करया करदा सी, आके ते ब्यास जी नूं बड़ा चंगा लग्या, ते जदों उसदे मस्तक दियां लकीरां देखियां ना, ते समझ गए भाई इहदी ते उम्र ही थोड़ी है, पर हर वेले सेवा विच लगा रहिंदा सी। ते मन विच सोचिया भाई अकाल पुरख वाहिगुरु ईश्वर दे अगे सिफारिश कर दईए, इहदी उम्र वधवा दईए, चलो लै चलदे हां। भगवान शंकर दे पास लै गए कि ओ धरती नूं लै करदा है, क्योंकि एक संसारी, एक भंडारी, एक लाए दीवान, उम्र वधवा आईए। जदों इन्हां दे पास गए ता आख्या वही सृष्टि दे रचन वाला तो ब्रह्मा है, उदे कोल चलदे हां, मैं कुछ नहीं कर सकता, मैं तो हुक्म अनुसार लै करदा। ब्रह्मे दे पास गए, आप उत्पत्ति करदे हो, इहदी कुछ उम्र वध जाए तो कहन लगे ए काम विष्णु भगवान दा। ते जां उत्थे पहुंचे,
ਉਹ ਕਹਿਣ ਲੱਗੇ ਇਹ ਤਾਂ ਵਿਧਾਤਾ ਨੇ ਜੋ ਲਿਖ ਦਿੱਤਾ ਨਾ ਉਹ ਹੀ ਜੋ ਕੁਝ ਕਰਨਾ ਚਾਹੇ ਉਹੀ ਕਰ ਸਕਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬ੍ਰਹਮਾ ਵਿਸ਼ਨ ਮਹੇਸ਼ ਤਿੰਨੇ ਦੇਵਤੇ ਨਾਲ ਤੁਰ ਪਏ ਸਿਫਾਰਿਸ਼ ਲਈ ਤੇ ਭਗਵਾਨ ਵਿਆਸ ਜੀ ਵੀ ਨਾਲ ਹਨ। ਤੇ ਜਦੋਂ ਵਿਧਾਤਾ ਦੇ ਪਾਸ ਗਏ ਬੱਚੇ ਨੂੰ ਬਾਹਰ ਬਿਠਾਇਆ ਆਪ ਅੰਦਰ ਚਲੇ ਗਏ ਸਿਫਾਰਿਸ਼ ਕਰਨ ਲਈ ਤਾਂ ਵਿਧਾਤਾ ਜੋ ਸੀ ਉਹ ਕਹਿਣ ਲੱਗੀ ਬਈ ਗੱਲ ਇਹ ਹੈ ਭਾਈ ਬਾਹਰ ਜਾ ਕੇ ਪਹਿਲਾਂ ਬੱਚਾ ਤਾਂ ਵੇਖਾ ਉਹ ਜਿਉਂਦਾ ਵੀ ਹੈ ਕਿਉਂਕਿ ਮੈਂ ਤਾਂ ਉਸਦੀ ਕਰਮ ਰੇਖਾ ਹੀ ਐਸੀ ਲਿਖੀ ਸੀ ਕਿ ਜਦੋਂ ਬ੍ਰਹਮਾ ਵਿਸ਼ਨ ਮਹੇਸ਼ ਇਕੱਠੇ ਹੋਣਗੇ ਤਾਂ ਉਹਦੀ ਮੌਤ ਹੋਵੇਗੀ ਨਹੀਂ ਤੇ ਕਦੀ ਉਸਦੀ ਮੌਤ ਹੋ ਹੀ ਨਹੀਂ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿਹਦੀ ਸਿਫਾਰਿਸ਼ ਕਰਨ ਲਈ ਆਏ ਸੀ ਨਾ ਉਹ ਸਗੋਂ ਮੌਤ ਦਾ ਕਾਰਨ ਬਣ ਗਏ ਤਾਂ ਮੌਤ ਕਾਰਨ ਬਣ ਜਾਂਦੀ ਹੈ, ਬੁਲਾ ਲੈਂਦੀ ਹੈ ਆਪਣੇ ਪਾਸ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਹਨ ਭਾਈ ਕਿਸੇ ਨੂੰ ਕੁਝ ਪਤਾ ਨਹੀਂ ਕਦੋਂ ਮਰਨਾ ਹੈ, ਕਿੱਥੇ ਮਰਨਾ ਤੇ ਮਰਨ ਦਾ ਕਾਰਨ ਕੀ ਬਣੇਗਾ। ਇਸ ਲਈ ਸਾਹਿਬ ਨੂੰ ਸਦਾ ਚੇਤੇ ਰੱਖਣਾ। ਅਕਾਲ ਪੁਰਖ ਵਾਹਿਗੁਰੂ ਚੇਤੇ ਹੋਵੇਗਾ ਤਾਂ ਬਈ ਅੰਤ ਵੇਲੇ ਵੀ ਤੈਨੂੰ ਚੇਤੇ ਚ ਆਵੇਗਾ। ਉਚਾਰਨ ਕਰੋ ਸ੍ਰੀ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ ਗੁਰੂ ਨਾਨਕ ਨੇ ਐਵੇਂ ਨਹੀਂ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ। ਇਹ ਜੀਵ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਿਆ ਕਰਦੇ ਸਨ ਕਿ ਅੰਮ੍ਰਿਤ ਵੇਲੇ ਇਸ ਲਈ ਗੁਰਸਿੱਖਾਂ ਨੂੰ ਹੁਕਮ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਪਣੀ ਦਰਗਾਹ ਦਾ ਬੈਕੁੰਠ ਦਾ ਟਿਕਟ ਪੱਕਾ ਕਰਨਾ। ਇਸ ਲਈ ਕਿ ਜਦੋਂ ਅੰਤ ਸਮਾਂ ਮਨੁੱਖ ਦਾ ਆਉਂਦਾ ਨਾ ਉਸ ਵੇਲੇ ਵੀ ਐਸਾ ਸਮਾਂ ਬਣ ਜਾਂਦਾ ਜਿਵੇਂ ਅੰਮ੍ਰਿਤ ਵੇਲਾ ਹੈ। ਤੇ ਜੇ ਅੰਮ੍ਰਿਤ ਵੇਲਾ ਸੌਂ ਕੇ ਬਿਤਾਇਆ ਹੋਵੇਗਾ ਤਾਂ ਕਿੱਥੇ ਪਰਮੇਸ਼ਰ ਦਾ ਨਾਂ ਚੇਤੇ ਆਉਂਦਾ, ਉਸ ਵੇਲੇ ਨਹੀਂ ਆਉਂਦਾ। ਤੇ ਜੇ ਤੂੰ ਆਪਣੀ ਹੋਂਦ ਵਿੱਚ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਹੋਵੇਗਾ ਜਦੋਂ ਅਖੀਰਲੇ ਸਵਾਸ ਤੇਰੇ ਆਉਣਗੇ ਨਾ ਤੇਰੀਆਂ ਅੱਖਾਂ ਅੱਗੇ ਉਹ ਅੰਮ੍ਰਿਤ ਵੇਲਾ ਆ ਜਾਏਗਾ ਅੰਤ ਸਮੇਂ ਤੇ ਫਿਰ ਤੇਰਾ ਜੀ ਕਰੇਗਾ ਮੈਂ ਹੁਣ ਜਪਣ ਦਾ ਵੇਲਾ ਹੈ ਹੁਣ ਸੌਣ ਦਾ ਵੇਲਾ ਨਹੀਂ। ਤੇ ਜਦੋਂ ਤੈਨੂੰ ਉਸ ਵੇਲੇ ਚਿੱਤ ਆ ਜਾਏਗਾ ਤੇਰਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਇਸ ਲਈ ਭਾਈ ਇਸ ਸ਼ਬਦ ਵਿੱਚੋਂ ਸਾਨੂੰ ਗੁਰੂ ਨੇ ਇਹ ਸੁਮਤੀ ਬਖਸ਼ੀ ਹੈ ਕਿ ਅਸੀਂ ਹਰ ਵੇਲੇ ਮੌਤ ਨੂੰ ਔਰ ਪਰਮੇਸ਼ਰ ਦੇ ਸਿਮਰਨ ਨੂੰ ਚੇਤੇ ਰੱਖਣਾ। ਅੰਮ੍ਰਿਤ ਵੇਲੇ ਇਸੇ ਲਈ ਜਾਗੀਦਾ ਕਿ ਅੰਤ ਵੇਲੇ ਵੀ ਸਾਨੂੰ ਗੁਰੂ ਚੇਤੇ ਆਵੇ, ਗੁਰੂ ਯਾਦ ਰੱਖੇ। ਅਸੀਂ ਗੁਰੂ ਨੂੰ ਯਾਦ ਰੱਖਾਂਗੇ ਤਾਂ ਗੁਰੂ ਸਾਨੂੰ ਯਾਦ ਰੱਖੇ। ਇਸੇ ਲਈ ਅਰਦਾਸ ਕਰੀਦੀ ਹੈ ਹੇ ਵਾਹਿਗੁਰੂ ਨਾ ਵਿਸਰੋ ਨਾ ਵਿਸਾਰੋ ਨਾ ਭੁੱਲੋ ਨਾ ਭੁਲਾਓ, ਆਪਦਿਆਂ ਨੂੰ ਆਪ ਦੇ ਕਰੋ, ਸਿਰ ਤੇ ਹੱਥ ਰੱਖੋ। ਅਸੀਂ ਸਦਾ ਤੇਰਾ ਸਿਮਰਨ ਕਰਦੇ ਰਹੀਏ, ਸਦਾ ਤੇਰਾ ਨਾਮ ਜਪਦੇ ਰਹੀਏ ਕਿਉਂਕਿ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਇਆ ਇਸ ਨੂੰ ਜਪ ਜਪ ਕੇ ਸਫਲ ਕਰ ਲਈਏ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਕਿਆ ਜਾਣਾ ਕੋਈ ਪਤਾ ਨਹੀਂ ਭਾਈ।

ਜਦੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਜਗਿਆਸੂ, ਫਿਰ ਵਾਹਿਗੁਰੂ ਹਮੇਸ਼ਾ ਇਹਦੇ ਅੰਗ ਸੰਗ ਹੁੰਦਾ ਹੈ। ਉਨ੍ਹਾਂ ਚਿਰ ਹੀ ਠੋਕਰਾਂ ਪੈਂਦੀਆਂ ਨੇ ਜਿੰਨਾ ਚਿਰ ਅਸੀਂ ਉਹਨੂੰ ਵਿਸਾਰ ਦੇਈਏ। ਮਹਾਰਾਜ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ, ਪਰ ਜੇ ਉਹਦਾ ਸਿਮਰਨ ਕਰੀਏ, ਨਾਮ ਜਪੀਏ, ਤੇ ਉਹ ਹਮੇਸ਼ਾ ਹਰ ਜਗ੍ਹਾ ਸਹਾਈ ਹੁੰਦਾ ਹੈ। ਜਿਵੇਂ ਗੁਰੂ ਪਾਤਸ਼ਾਹ ਕਹਿ ਰਹੇ ਨੇ,

सो अंत सो वह अनंत कटकट व्याप रहा भगवंत तन महे आकाश गया सर्वलोक।

بیک تیر سنسار ہبا ہوں بہرا

हक हक अगा गुर गोविंद सिंह शाहे शाहन शाह गुर गोविंद सिंह हक हक

ਸਰਬੱਤ ਸੰਗਤ ਨੇ ਸ਼ਾਮ ਦੇ ਕੀਰਤਨ ਚ ਹਾਜ਼ਰੀਆਂ ਭਰ ਕੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਕੇ ਕੀਰਤਨ ਚ ਹਾਜ਼ਰੀ ਭਰੀ ਹੈ। ਤੇ ਇਹ ਜੋ ਰਾਗ ਹੈ ਔੜਵ ਜਾਤੀ ਦਾ ਰਾਗ ਸੀ ਪਿੰਨ ਛੜਜ, ਤੇ ਪੰਜ ਸਵਰ ਦਾ ਰਾਗ, ਪੰਜ ਸਵਰ ਦੇ ਰਾਗ ਮੁਸ਼ਕਲ ਹੁੰਦੇ ਨੇ ਗਾਇਨ ਵਿਚ, ਇਹ ਆਪ ਜੀ ਨੇ ਰਾਗ ਸਰਵਣ ਕੀਤਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਸੰਗੀਤ ਨੂੰ ਜਾਣਨ ਵਾਲੇ ਸਰੋਤੇ ਨੇ, ਸੰਗੀਤ ਦੇ ਰਾਗ ਨੂੰ ਸਮਝਣ ਵਾਲੇ ਉਹ ਬੈਠੇ ਹਨ, ਜਿਸ ਤਰ੍ਹਾਂ ਕਵੀਰ ਸੁਖਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਉਹਨਾਂ ਨੇ ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਿਕਾਰਡ ਕੀਤੇ ਸਨ ਸੀਡੀ ਵਿੱਚ। ਤੋ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਕੀਰਤਨ ਦੀ ਦਾਤ ਹੈ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਸਾਹਿਬਾਂ ਨੇ ਆਪ ਕੀਰਤਨ ਕਰਕੇ ਤੇ ਸਾਨੂੰ ਜਾਚ ਦੱਸੀ ਹੈ, ਢੰਗ ਦੱਸਿਆ, ਤਰੀਕਾ ਦੱਸਿਆ ਹੈ ਕਿ ਕਿਸ ਤਰ੍ਹਾਂ ਕੀਰਤਨ ਕਰਨਾ ਹੈ। ਤੋ ਉਹ ਜੋ ਪੁਰਾਤਨ ਮਰਜ਼ਾਦਾ ਹੈ, ਪੁਰਾਤਨ ਰੀਤ ਰਤਨਾਵਲੀ ਹੈ, ਜੋ ਪਰੰਪਰਾ ਹੈ ਸਤਿਗੁਰੂ ਪਾਤਸ਼ਾਹ ਜੀ, ਉਹ ਇਹੀ ਹੈ ਕਿ ਸਭ ਤੋਂ ਪਹਿਲਾਂ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਰਾਗ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ 31 ਰਾਗ ਮੁੱਖ ਬਖਸ਼ਿਸ਼ ਕੀਤੇ ਹਨ। ਸ੍ਰੀ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਗਾਂ ਦੀ ਤਰਤੀਬ ਰੱਖੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ ਵਡਹੰਸ ਸੁਰ ਧਨਾਸਰੀ ਏ ਜੈਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ ਬਿਲਾਵਲ ਗਾਉਣ ਰਾਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਪੈਰੋਂ ਪਾਇਓ ਹੈ ਬਸੰਤ ਸਾਰੰਗ ਮਲਾਰ ਕਾਂਧੜਾ ਕਲਿਆਣ ਪ੍ਰਭਾਤੀ ਤੇ ਬੇਭਾਸ ਜਾਜਾਵੰਤੀ ਗੁਣ ਗਾਇਓ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ ਤੇ ਇਹ ਰਾਗ ਪਾਤਸ਼ਾਹ ਜੀ ਨੇ ਆਪ ਗਾਇਨ ਕਰਕੇ ਫਿਰ ਸਾਨੂੰ ਢੰਗ ਦੱਸਿਆ ਕਿ ਇਸ ਤਰ੍ਹਾਂ ਗਾਉਣੇ ਹਨ। ਤੋ ਆਓ ਇੱਕ ਰੀਤ ਜੋ ਹੈ ਉਹ ਬਿਹਾਗੜਾ ਰਾਗ ਦੀ ਬੜੇ ਪਿਆਰ ਨਾਲ ਸਰਵਣ ਕਰੋ।

ਜਿਸ ਵੇਲੇ ਦੋਨੋਂ ਜਾਣ ਲੱਗੇ, ਮਾਤਾ ਦੇ ਮਨ ਵਿੱਚ ਵਿਚਾਰ ਆਇਆ, ਮਾਸੂਮ ਬੱਚੇ ਹਨ, ਜੰਗਲ ਨੂੰ ਜਾ ਰਹੇ ਹਨ, ਸ਼ਾਇਦ ਦੇਰ ਲੱਗ ਜਾਏ, ਮਤ ਇਹਨਾਂ ਨੂੰ ਭੁੱਖ ਲੱਗੇ। ਲੱਪ ਛੋਲਿਆਂ ਦੀ ਪੁੱਜੇ ਹੋਏ, ਸੁਦਾਮੇ ਦੀ ਚੋਲੀ ਵਿੱਚ ਪਾ ਕੇ ਆਖਿਆ, ਬੱਚਿਓ ਜੇ ਭੁੱਖ ਲੱਗੇ ਤਾਂ ਖਾ ਲੈਣ। ਸੁਦਾਮੇ ਨੇ ਉਹ ਛੋਲੇ ਕੁੜਤੀ ਦੀ ਜੇਬ ਵਿੱਚ ਪਾ ਲਏ। ਭਗਵਾਨ ਅਗਾਂਹ ਜਾ ਚੁੱਕੇ ਸਨ, ਸੁਦਾਮਾ ਪਿੱਛੋਂ ਦੀ ਜਾ ਮਿਲੇ। ਜਿਸ ਵੇਲੇ ਜੰਗਲ ਵਿੱਚ ਪਹੁੰਚੇ, ਲੱਕੜਾਂ ਕੱਟੀਆਂ, ਚੁੱਕ ਕੇ ਵਾਪਸ ਤੁਰਨ ਲੱਗੇ ਤਾਂ ਨੇਥ ਨਾਲ ਬਾਰਿਸ਼ ਆ ਗਈ। ਰਾਤ ਪੈਣ ਤੋਂ ਪਹਿਲਾਂ ਹੀ ਬੱਦਲਾਂ ਨੇ ਰਾਤ ਕਰ ਦਿੱਤੀ। ਇਹਨਾਂ ਨੇ ਮਨ ਵਿੱਚ ਖਿਆਲ ਕੀਤਾ, ਜੇ ਹੁਣ ਟੁਰ ਪਏ ਜੰਗਲ ਦਾ ਮਸਲਾ ਹੈ, ਸ਼ਾਇਦ ਰਸਤਾ ਭੁੱਲ ਜਾਈਏ, ਹਨੇਰੀ ਚੱਖੜ ਵਿੱਚ ਚੱਲਣਾ ਚੰਗਾ ਨਹੀਂ ਹੁੰਦਾ, ਬੈਠ ਕੇ ਰਾਤ ਗੁਜ਼ਾਰ ਲਈਏ। ਤਾਂ ਮਨ ਵਿੱਚ ਸੋਚਿਆ, ਜੇ ਥੱਲੇ ਬੈਠੇ ਮਤ ਕੋਈ ਜਾਨਵਰ ਆ ਜਾਏ। ਇਸ ਕਰਕੇ ਬ੍ਰਿਖਸ਼ ਤੇ ਚੜ ਬੈਠਦੇ ਹਾਂ। ਇੱਕ ਮੁੱਢ ਸੀ, ਦੋ ਟਹਿਣ ਸਨ, ਇੱਕ ਤੇ ਭਗਵਾਨ ਕ੍ਰਿਸ਼ਨ ਤੇ ਦੂਸਰੇ ਤੇ ਸੁਦਾਮਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਕਿਉਂਕਿ ਨਾਤਾ ਹੈ ਭਗਤੀ ਦਾ। ਇੱਕ ਵਾਰ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਅਰਜਨ ਨੂੰ ਆਖਿਆ ਸੀ, ਹੇ ਅਰਜਨ, ਮੈਂ ਭਗਤਨ ਕਾ ਭਗਤ ਹਮਾਰੇ, ਸੁਣ ਅਰਜਨ ਪ੍ਰਤਿਗਿਆ ਮੇਰੀ। ਹੇ ਅਰਜਨ, ਮੇਰੀ ਪ੍ਰਤਿਗਿਆ ਹੈ ਕਿ ਮੈਂ ਭਗਤਨ ਕਾ ਭਗਤ ਹਮਾਰੇ, ਸੁਣ ਅਰਜਨ ਪ੍ਰਤਿਗਿਆ ਮੇਰੀ, ਭਗਤਨ ਕਾਜ ਲਾਜ ਹੋ ਛੋਡੋ, ਪੈਰ ਪਿਆਦੇ ਤਾਵੋ, ਜਾਂ ਜਾਂ ਪੀੜ ਪੜੇ ਭਗਤਨ ਕੋ, ਮੈਂ ਤਾਂ ਤਾਂ ਜਾਏ ਛੁਡਾ। ਅਖੇ ਜੋ ਜੋ ਮੇਰੋ ਭਗਤ ਵਿਰੋਧੀ, ਸੋ ਵੈਰੀ ਹੈ ਮੇਰੋ, ਦੇਖ ਵਿਚਾਰ ਭਗਤੀ ਕਾ ਨਾਤਾ, ਮੈਂ ਰਤ ਹਾਂਕਦਾ ਤੇਰੋ। ਆਖਿਆ ਅਰਜੁਨ, ਤੇਰਾ ਮੇਰਾ ਕੀ ਸੰਬੰਧ ਹੈ ਆ ਭਗਤੀ ਦਾ? ਤੂੰ ਰਥ ਤੇ ਬੈਠਾ ਹੋਇਆ ਤੇ ਮੈਂ ਤੇਰਾ ਰਥਵਾਨ, ਰਥ ਨੂੰ ਚਲਾ ਰਹੇ, ਇਹ ਕਿਸ ਦੇ ਸਦਕੇ? ਇਹ ਪਿਆਰ ਦੇ ਸਦਕੇ ਬਈ। ਜਿਵੇਂ ਉਹਨਾਂ ਨੂੰ ਤਾਰੇ ਆ, ਜਿਵੇਂ ਉਹਨਾਂ ਦੀ ਬਾਂਹ

ਸੁਦਾਮ ਬ੍ਰਿਕਸ ਦੇ ਦੋਡਾਣ ਤੇ ਬੈਠੇ ਹਨ। ਜਿਸ ਵੇਲੇ ਭੁੱਖ ਲੱਗੀ ਤਾਂ ਮਨ ਵਿੱਚ ਸੋਚਿਆ ਛੋਲੇ ਥੋੜੇ ਹਨ, ਜੇ ਦਿੱਤੇ ਵੰਡ ਕੇ ਨਾ ਮੇਰਾ ਕੁਝ ਬਣਿਆ ਨਾ ਇਹਨਾਂ ਦਾ, ਮੈਂ ਇਕੱਲਾ ਕਿਉਂ ਨਾ ਖਾ ਜਾਵਾਂ। ਅੱਜ ਪਹਿਲੇ ਦਿਨ ਸੁਦਾਮੇ ਦੇ ਮਨ ਪਾਪ ਫੁਰਿਆ, ਮਿੱਤਰ ਤੋਂ ਛੁਪਾ ਕੇ ਖਾ

ਛੋਲਿਆਂ ਦਾ ਤੇ ਜਿਸ ਵੇਲੇ ਲਾਇਆ ਛੋਲੇ ਸਨ ਕੜਕੇ ਭਗਵਾਨ ਕਹਿਣ ਲੱਗੇ ਸੁਦਾਮਿਆਂ ਕੀ ਪਿਆ ਖਾਣ ਕਹਿਣ ਲੱਗਾ ਕੁਝ ਨਹੀਂ ਕੀ ਖਾਣਾ ਸੀ ਕੋਲ ਕੁਝ ਹੈ ਜੋ ਖਾਂਦਾ ਰਲ ਕੇ ਘਰੋਂ ਤੁਰੇ ਜਿਵੇਂ ਤੁਹਾਡੀਆਂ ਜੇਬਾਂ

ਖੋਜੇ ਵਿੱਚ ਹੱਥ ਪਾ ਕੇ ਕਿਸੇ ਸ਼ੈ ਦਾ ਪੱਕਾ ਮਾਰਿਆ ਤੋ ਚਟਕੁਤਾ ਸੁਦਾਮਾ ਦਬਕਿਆ ਰਿਹਾ। ਫਿਰ ਜਿਸ ਵੇਲੇ ਭੁੱਖ ਲੱਗੀ ਹੱਥ ਪਾਇਆ ਛੋਲੇ ਕੱਢੇ ਤੇ ਪੱਕਾ ਮਾਰਿਆ ਕੜਕ ਕੜਕ ਦੀ ਆਵਾਜ਼ ਆਈ। ਭਗਵਾਨ ਨੇ ਆਖਿਆ ਸੁਦਾਮਿਆ ਬਈ ਕੁਝ ਤਾਂ ਖਾਰੇ ਸੱਚੋ ਸੱਚ ਦੱਸ ਦੇ ਮੈਂ ਤੇਰੇ ਕੋਲ ਵੰਡਦਾ ਨਹੀਂ।

ਦੀ ਨਿਮਰਤਾ ਭਰੀ ਬੇਨਤੀ ਜਿਸ ਵੇਲੇ ਸੁਣੀ ਤਾਂ ਜਾਂ ਅੰਦਰ ਪਹੁੰਚਿਆ, ਭਗਵਾਨ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਭਗਵਾਨ ਬਾਹਰ ਇੱਕ ਆਇਆ ਉਹ ਆਖਦਾ ਜੀ ਮੈਂ ਤੁਹਾਡਾ ਮਿੱਤਰ ਹਾਂ ਪਰ ਤੁਹਾਨੂੰ ਮਿਲਣਾ ਚਾਹੁੰ, ਮੈਂ ਬੜਾ ਹਟ ਗਿਆ, ਧੱਕੇ ਵੀ ਮਾਰੇ ਨੇ, ਆਖਿਆ ਜਾ ਪਰ ਜਾਂਦਾ ਨਹੀਂ। ਆਖਦਾ ਮੈਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਆਇਆ। ਤਾਂ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਕੀ ਸ਼ਕਲ ਸੂਰਤ ਹੈ? ਤਾਂ ਦਰਬਾਰ ਨੇ ਨਕਸ਼ਾ ਖਿੱਚਿਆ, ਆਖਿਆ ਸੀਸ ਪਗਾ ਨਾ ਚਗਾ ਤਨ ਪੇ, ਜਨ ਜਾਨ ਅਜਾਨ ਬਸੇ ਕਈ, ਗਰਾਮਾ ਸਿਰ ਤੇ ਪੱਗ ਕੋਈ, ਤੇੜ ਕਪੜਾ ਕੋਈ ਨੀ। ਸੀਸ ਪਗਾ ਨਾ ਚਗਾ ਤਨ ਪੇ, ਜਨ ਜਾਨ ਅਜਾਨ ਬਸੇ ਕਈ, ਗਰਾਮਾ ਧੋਤੀ ਫਟੀ ਸੀ ਲੱਟੀ ਦੋ ਫੱਟੀ, ਨਹੀਂ ਪਾਏ ਪਨਹੀਂ ਜੇ ਆਏ ਨਿਸ਼ਾਨਾ ਪੈਰ ਜੁੱਤੀ ਕੋਈ। ਭਗਵਾਨ ਕ੍ਰਿਸ਼ਨ ਆਖਣ ਲੱਗੇ ਕਿਸ ਜਾਤ ਦਾ ਹੈ? ਦਰਬਾਰ ਨੇ ਆਖਿਆ ਭਗਵਾਨ ਉਸਦੇ ਮੱਥੇ ਦਾ ਤਿਲਕ ਦੱਸਦਾ ਵੀ ਉਹ ਬ੍ਰਾਹਮਣ ਹੈ। ਨਹੀਂ ਪਾਏ ਪਨਹੀਂ ਜੇ ਆਏ ਨਿਸ਼ਾਨਾ, ਦੁਆਰ ਖੜਾ ਤਿਜ ਦੁਰਬਲਤਾ ਸਿਉ, ਦੇਖ ਰਹੇ ਹੋ ਬਸਦਾ ਅਬਰਾਮਾ, ਤੁਹਾਡੇ ਸੋਹਣੇ ਮਹਲ ਵੱਲ ਅੱਖਾਂ ਲਾਈ ਬੈਠਾ, ਉਡੀਕ ਰਹੇ ਵੀ ਕਿਸ ਵੇਲੇ ਦਰਸ਼ਨ ਹੋਣਗੇ। ਤੇ ਜਿਉਂ ਜਿਉਂ ਇਹ ਨਕਸ਼ਾ ਦਰਬਾਰ ਖਿੱਚਦਾ ਤੇ ਉਹ ਮੂਰਤ ਭਗਵਾਨ ਦੇ ਸਾਹਮਣੇ ਆਈ ਜਾਂਦੀ। ਬੜੀ ਕਾਹਲੀ ਨਾ ਬੋਲੇ, ਨਾ ਵੀ ਕੁਛ ਦੱਸਿਆ ਕਿ ਕੋਈ ਨਾ, ਆਖਿਆ ਜੀ ਦੱਸਦਾ ਹਾਂ। ਦੁਆਰ ਖੜਾ ਦਿਜ ਦੁਰਬਲਤਾ ਸਿਉ, ਦੇਖ ਰਹੇ ਬਸਦਾ ਅਬਰਾਮਾ, ਪੂਛਦ ਦੀਨ ਦਿਆਲ ਕੋ ਤਾਮਾ, ਬਤਾਵਤ ਆਪਣਾ ਨਾਮ ਸੁਦਾਮਾ। ਜਦੋਂ ਆਖਿਆ ਸੁਦਾਮਾ, ਜਬ ਸੁਣਾ ਭਗਵਾਨ ਨੇ ਸੁਦਾਮਾ ਆਏ, ਬੰਸਰੀ ਮੋਰ ਮੁਕਟ ਪੀਤ ਬਸਨ ਭੂਲ ਗਏ, ਨੰਗੀ ਪੈਰੀ ਭੱਜ ਕੇ ਗਏ ਤੇ ਆਖਣ ਲੱਗੇ ਮੂਰਖਾ ਉਹ ਮੇਰੇ ਮਿੱਤਰ ਨੂੰ

ਪਹਿਲੇ ਦੇ ਪਰਦਖਣਾ ਪੈਰੀ ਪੈ ਕੇ ਲੈ ਗਲ ਲਾਏ। ਪਹਿਲਾਂ ਤਾਂ ਸੁਦਾਮੇ ਦੀਆਂ ਪਰਕਰਮਾ ਕੀਤੀਆਂ ਤੇ ਫਿਰ ਪੈਰੀ ਹੱਥ ਲਾਏ ਤੇ ਫਿਰ ਪਾ ਲਈ ਗਲ ਵਖੜੀ। ਆਪਣੇ ਨਾਲ ਕਦਮ ਮੇਲ ਕੇ ਜਿਸ ਵੇਲੇ ਲਿਆਏ ਤੇ ਆਣ ਕੇ ਸਿੰਘਾਸਣ ਤੇ ਬਿਠਾਇਆ। ਪਹਿਲੇ ਦੇ ਪਰਦਖਣਾ ਪੈਰੀ ਪੈ ਕੇ ਲੈ ਗਲ ਲਾਏ। ਸੁਦਾਮੇ ਨੂੰ ਸਿੰਘਾਸਣ ਤੇ ਬਿਠਾਇਆ ਤੇ ਭਗਵਾਨ ਕ੍ਰਿਸ਼ਨ ਆਪ ਥੱਲੇ ਬੈਠੇ। ਰੁਕਮਣੀ ਰਾਧਿਕਾ ਨੂੰ ਆਖਿਆ, ਜਾਓ ਬਈ ਪਾਣੀ।

ਤੇ ਭਗਵਾਨ ਕ੍ਰਿਸ਼ਨ ਬੈਠੇ ਹਨ ਸੁਦਾਮੇ ਦੇ ਪੈਰਾਂ ਵਿੱਚ। ਕਿਹਦਾ ਪਿਆਰ, ਇਹ ਪਿਆਰ ਵਾਲਿਆਂ ਦੀਆਂ ਨਿਸ਼ਾਨੀਆਂ। ਕਿਹੜਾ ਪਿਆਰ ਮਿੱਤਰ ਨਾਲ ਕਰ ਰਹੇ ਹਨ, ਉਹ ਬਚਪਨ ਦਾ ਮਿੱਤਰ ਜਿਸ ਨਾਲ ਕੁਝ ਸਮਾਂ ਆਸ਼ਰਮ ਵਿੱਚ ਗੁਜ਼ਾਰਿਆ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਿਆ ਐਸੇ ਹਾਲ ਬੇਹਾਲਨ ਸਿਉ, ਕੀ ਹਾਲ ਹੋ ਗਿਆ ਤੇਰਾ, ਇਸ ਹਾਲਤ ਚ ਮੇਰੇ ਕੋਲ ਆਇਆ, ਤੂੰ ਪਹਿਲਾਂ ਕਿਉਂ ਨਹੀਂ ਆਇਆ। ਤੇਰੇ ਹਾਲਤ ਨੂੰ ਦੇਖ ਕੇ ਮੈਨੂੰ ਰੋਣ ਆਉਂਦਾ, ਆਹ ਤੇਰੀ ਹਾਲਤ ਹੋ ਗਈ, ਐਸੇ ਹਾਲ ਬੇਹਾਨਨ ਸਿਉ, ਜੇ ਕੰਟਕ ਜਾਲ ਪਰੇ ਪੱਗ ਤੋਹੇ, ਜਾਪਦਾ ਤੂੰ ਜੁੱਤੀ ਪਾ ਕੇ ਨਹੀਂ ਆਇਆ, ਤੇਰੇ ਪੈਰ ਕੰਢਿਆਂ ਨਾਲ ਭਰੇ ਹੋਏ ਆ। ਸੁਦਾਮਾ ਮੁਸਕਰਾ ਰਹੇ, ਕਿਉਂਕਿ ਮੇਰੇ ਕੋਲ ਤਾਂ ਜੁੱਤੀ ਕੋਈ। ਸਤਿ ਸਿੰਘ ਬੋਲੋ ਸ੍ਰੀ ਵਾਹ। ਸੁਦਾਮਾ ਮੁਸਕਰਾ ਰਹੇ, ਕਿਉਂਕਿ ਮੇਰੇ ਕੋਲ ਤਾਂ ਜੁੱਤੀ ਕੋਈ।

ਅੱਛਾ ਨਾਮ ਆਧਾਰੰ ਮਜੇ ਭਰਮ ਤਾਰ ਤਤ ਹਰ ਕੋ ਉਪਜੇ ਰਾਗ ਸਾਰੰ ਉਕਡੇ ਤਾਣ ਤਰੰਗ ਰੰਗ ਅਤ ਗਿਆਨ ਗੀਤ ਬੰਧਾਨੰ।

ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਰਾਜ ਦਾ ਪਵਿੱਤਰ ਫੁਰਮਾਨ ਇਨਸਾਨ ਨੂੰ ਮੌਤ ਦੇ ਡਰ ਚੋਂ ਬਾਹਰ ਕੱਢਣ ਵਾਲਾ, ਕਾਲ ਰਹਿਤ ਕਰਨ ਵਾਲਾ ਇੱਕ ਉਪਦੇਸ਼ ਹੈ। ਸਰਬ ਸੰਸਾਰ ਮੌਤ ਪਾਸੋਂ ਡਰ ਰਿਹਾ, ਅੰਦਰ ਇਨਸਾਨ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ ਨਾ, ਤੇ ਉਸ ਨੂੰ ਇਹ ਦੱਸ ਦਿੱਤਾ ਜਾਵੇ ਵੀ ਤੇਰੀ ਮੌਤ ਹੋਣ ਵਾਲੀ ਏ, ਉਹ ਭੈਭੀਤ ਹੋ ਜਾਂਦਾ, ਡਰ ਜਾਂਦਾ, ਮੇਰੀ ਮੌਤ ਹੋਣ ਵਾਲੀ, ਭੈਭੀਤ ਹੋ ਜਾਂਦਾ, ਉਹ ਵੀ ਮਰਨਾ ਨਹੀਂ ਚਾਹੁੰਦਾ। ਹਾਲਾਂਕਿ ਸੁਖ ਆਰਾਮ ਜ਼ਿੰਦਗੀ ਦੇ ਐਸ਼ ਸਭ ਕੁਝ ਇਸਨੇ ਕਰ ਵੇਖੇ ਨੇ, ਅੰਤਲਾ ਪੜਾ ਆ ਚੁੱਕਾ, ਪਰ ਅਜੇ ਵੀ ਇਸ ਨੂੰ ਪ੍ਰਵਾਨ ਨਹੀਂ ਹੈ ਵੀ ਮੈਂ ਸੰਸਾਰ ਵਿੱਚੋਂ ਚਲਾ ਜਾਵਾਂ, ਮੌਤ ਮੈਨੂੰ ਆ ਜਾਵੇ। ਨਹੀਂ, ਕੋਈ ਵੀ ਵਿਅਕਤੀ ਇਵਨ ਗੁਰੂ ਮਹਾਰਾਜ ਦੀ ਹਜ਼ੂਰੀ ਚ ਰਹਿਣ ਵਾਲੇ, ਸਤਿਗੁਰ ਦੀ ਗੋਦ ਵਿਚ ਪਲਣ ਵਾਲੇ, ਸਿੱਖ ਇਤਿਹਾਸ ਦੀਆਂ ਮਜ਼ਬੂਤ ਦਲੀਲਾਂ ਨੇ ਲਿਖਿਆ ਵੀ ਪੈਂਦੇ ਖਾਨ ਨੂੰ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀ ਪਾਲਿਆ, ਬੜੀ ਪਾਲਣਾ ਪੋਸਣਾ ਕੀਤੀ, ਪੁੱਤਰਾਂ ਤੋਂ ਵੱਧ ਕੇ ਪਾਲਣਾ ਪੋਸਣਾ ਕੀਤੀ। ਸੱਤ ਸੱਤ ਮੱਝਾਂ ਦਾ ਦੁੱਧ ਕੱਲੇ ਨੂੰ ਚੁੰਘਾ ਦਿਆ ਕਰਨਾ, ਦੁੱਧ ਪਿਆ ਪਿਆ ਕੇ ਤੇ ਫਿਰ ਦਾਉ ਪੇਚ ਦੱਸਣੇ, ਕੁਸਤੀਆਂ ਦੱਸਣੀਆਂ, ਲੜਨਾ ਦੱਸਣਾ, ਬ੍ਰਹਮ ਵਿਦਿਆ ਦੇ ਅੰਦਰ ਪ੍ਰਵਾਨ ਕਰਨਾ, ਹਰੇਕ ਵਿਦਿਆ ਦੇ ਕੇ ਨਿਪੁੰਨ ਕਰ ਦਿੱਤਾ ਪੈਂਦੇ ਖਾਨ, ਕਿਸੇ ਵਿਦਿਆ ਤੋਂ ਵਾਂਝਾ ਨਾ ਰਹਿਣ ਦਿੱਤਾ। ਪੁੱਤਰਾਂ ਨਾਲੋਂ ਵੱਧ ਕੇ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਂਦੇ ਖਾਨ ਨੂੰ ਦਿੱਤਾ। ਬੜਾ ਸਰੀਰ ਬਲੀ ਹੈ। ਕਰਤਾਰਪੁਰ ਦੀ ਯੁੱਧ ਦੇ ਅੰਦਰ ਲਿਖਿਆ ਹੈ ਬਈ ਜਿਸ ਘੋੜੇ ਦੇ ਥੱਲੇ ਵੜ ਜਾਂਦਾ, ਉਸ ਘੋੜੇ ਨੂੰ ਦੋਹਾਂ ਬਾਹਾਂ ਨਾਲ ਚੁੱਕ ਕੇ, ਸਵਾਰ ਸਮੇਤ ਚੁੱਕ ਕੇ ਥੱਲੇ ਮਾਰਦਾ ਸੀ, ਤੇ ਜਿਹੜਾ ਘੋੜਾ ਇੱਕ ਵਾਰੀ ਇਸ ਦੇ ਹੱਥ ਚੋਂ ਪਛਾੜਿਆ ਹੋਇਆ ਥੱਲੇ ਗਿਰ ਜਾਂਦਾ, ਉਹਦੀ ਗਰਦਨ ਟੁੱਟ ਜਾਂਦੀ, ਮੁੜ ਕੇ ਜੀਵਤ ਨਾ ਰਹਿ ਪਾਉਂਦਾ, ਤੇ ਸਵਾਰ ਵੀ ਉਸ ਦੀ ਵੀ ਗਲੇ ਦੀ ਘੰਡੀ ਜਿਹੜੀ ਹੈ ਟੁੱਟ ਜਾਂਦੀ। ਇਹ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਅੰਦਰ ਆ ਕੇ ਬਿਣੇ ਕਰਨ ਲੱਗਾ, ਮਹਾਰਾਜ ਆਪਨੇ ਮੇਰੀ ਪਰਵਰਿਸ਼ ਕੀਤੀ ਹੈ, ਮੇਰੀ ਪਾਲਣਾ ਪੋਸਣਾ ਕੀਤੀ ਹੈ, ਆਪ ਜੀ ਨੂੰ ਵੀ ਪਤਾ ਤੇ ਮੈਨੂੰ ਪਤਾ ਵੀ ਜਿੰਨੀ ਖੁਰਾਕ ਆਪ ਜੀ ਨੇ ਮੈਨੂੰ ਖਵਾਈ ਹੈ ਨਾ, ਸ਼ਾਇਦ ਮਾਂ ਪਿਓ ਕਿਸੇ ਪੁੱਤਰ ਨੂੰ ਮੁਸ਼ਕਲ ਨਾਲ ਹੀ ਖਵਾਉਂਦਾ। ਤੇ ਮਹਾਰਾਜ ਆਪ ਜੀ ਕਹਿੰਦੇ ਹੋ ਵੀ ਰੱਬ ਦੀ ਬਾਣੀ ਦੇ ਨਾਲ ਜੁੜੋ, ਖੁਦਾ ਦੇ ਨਾਲ ਜੁੜੋ, ਖੁਦਾ ਪ੍ਰਸਤੀ ਹੋਵੋ, ਰੱਬ ਨੂੰ ਮੰਨੋ। ਮਹਾਰਾਜ ਮੇਰਾ ਚਿੱਤ ਜਿਹੜਾ ਹੈ ਰੱਬ ਦੇ ਅੰਦਰ ਨਹੀਂ ਜੁੜਦਾ, ਰੱਬੁਲ ਰਹਿਮਾਨ ਰਹੀਮ ਅੰਦਰ ਨਹੀਂ ਜੁੜਦਾ, ਕਹਿੰਦਾ ਤੇ ਮਨ ਜਿਹੜਾ ਹੈ ਇਕਾਗਰ ਨਹੀਂ ਹੁੰਦਾ। ਤੇ ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਂ ਤੂੰ ਬਣਿਆ ਕੀ ਫਿਰਨਾ, ਬੜਾ ਬਲੀ ਬਣਿਆ ਫਿਰਨਾ, ਆਪਣੇ ਆਪ ਨੂੰ ਬੜਾ ਯੋਧਾ ਬਣਿਆ ਫਿਰਨਾ, ਤੇਰੀ ਤੇ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਫਿਰ ਵੇਖਾਂਗੇ ਵੀ ਤੇਰਾ ਰੱਬ ਵਿੱਚ ਚਿੱਤ ਜੁੜਦਾ ਜਾਂ ਨਹੀਂ ਜੁੜਦਾ। ਮੌਤ ਦਾ ਨਾਮ ਸੁਣ ਕੇ ਭੈਭੀਤ ਹੋ ਗਿਆ, ਮਹਾਰਾਜ ਮੇਰੀ 7 ਦਿਨ ਚ ਮੌਤ ਹੋ ਜਾਣੀ। ਹਾਂ ਪੈਂਦੇ ਖਾਂ ਮੈਨੂੰ ਵੀ ਅਫਸੋਸ ਹੈ ਵੀ ਮੈਂ ਤੈਨੂੰ ਪੁੱਤਰਾਂ ਤਰ੍ਹਾਂ ਪਾਲਿਆ, ਪਰ ਤੇਰਾ ਮੈਂ ਚੇਨ ਪੜ ਗਿਆ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਬਸ ਭੈਭੀਤ ਹੋ ਗਿਆ, ਘਰ ਚਲਾ ਗਿਆ, ਮੌਤ ਦਾ ਡਰ ਖਾਈ ਜਾ ਰਿਹਾ, ਦਿਨ ਰਾਤ ਚਿੰਤਾ ਲੱਗ ਗਈ। ਇੱਕ ਦਿਨ ਗਿਆ, ਖਾਣਾ ਪਾਣੀ ਛੱਡ ਦਿੱਤਾ ਵੀ ਮੇਰਾ ਇਹ ਸਰੀਰ ਕਿਸ ਕੰਮ ਆਇਆ, ਜੇ ਹੁਣੇ ਮੌਤ ਹੋ ਗਈ ਮੈਂ ਤੇ ਆਪਣੀ ਤਮੰਨਾ ਪੂਰੀ ਨਾ ਕਰ ਸਕਿਆ, ਮੇਰੀਆਂ ਇੱਛਾਵਾਂ ਮਨ ਦੀਆਂ ਵਿੱਚੇ ਰਹਿ ਗਈਆਂ। ਇੱਕ ਦਿਨ ਗੁਜ਼ਰਿਆ, 2 ਦਿਨ ਗੁਜ਼ਰੇ, 3 ਦਿਨ ਗੁਜ਼ਰੇ, ਗੁਜ਼ਰਦੇ ਚਲੇ ਗਏ, ਚਿੰਤਾਤਰ ਹੋ ਗਿਆ, ਚਿਹਰੇ ਦਾ ਰੰਗ ਬਦਲ ਗਿਆ, ਸਰੀਰ ਖੀਨ ਹੁੰਦਾ ਜਾ ਰਿਹਾ, ਆਤਮਾ ਕਮਜ਼ੋਰ ਪੈ ਗਈ, ਜ਼ਮੀਰ ਜਿਹੜੀ ਹੈ ਮੰਨ ਨਹੀਂ ਰਹੀ ਕਿਸੇ ਚੀਜ਼ ਨੂੰ, ਨਾ ਗੁਰੂ ਕੇ ਦਰ ਜਾ ਰਿਹਾ, ਨਾ ਕਿਸੇ ਧੀ ਪੁੱਤਰ ਨੂੰ ਪਿਆਰ ਕਰ ਰਿਹਾ, ਨਾ ਸੱਜਣ ਮਿੱਤਰ ਨੂੰ ਕਿਸੇ ਨੂੰ ਬੁਲਾ ਰਿਹਾ, ਅਲੱਗ ਜਿਹਾ ਬਹਿ ਗਿਆ, ਇਕਲਵਾਂਝੇ ਹੋ ਕੇ ਬਹਿ ਗਿਆ ਨਾ, ਨਵੇਕਲਾ ਸੋਚੀ ਜਾ ਰਿਹਾ। ਤੇ ਲਿਖਿਆ ਇਤਿਹਾਸ ਅੰਦਰ ਵੀ ਇਤਨਾ ਬਲੀ ਜਿਹੜਾ ਹੈ 7 ਦਿਨ ਇਤਨਾ ਕਮਜ਼ੋਰ ਹੋ ਗਿਆ, 7 ਦਿਨ ਦੇ ਅੰਦਰ ਇਤਨਾ ਕਮਜ਼ੋਰ ਹੋ ਗਿਆ, 6 ਦਿਨ ਬਤੀਤੇ, 7ਵਾਂ ਦਿਨ ਹੋਇਆ,
ਤੇ ਅੱਖਾਂ ਚ ਵਾਂਸੂ ਜਾਣ ਲੱਗ ਗਏ ਵੀ ਅੱਜ ਮੌਤ ਹੋ ਜਾਣੀ। ਮੌਤ ਨੂੰ ਡੀਕਣ ਲੱਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤਰਕਾਲਾਂ ਪੈ ਗਈਆਂ, ਸ਼ਾਮ ਨੂੰ ਮੌਤ ਨਾ ਹੋਈ। 8 ਵੱਜ ਗਏ, 9 ਵੱਜ ਗਏ, 10 ਵੱਜ ਗਏ, ਮੌਤ ਨਾ ਹੋਈ। ਪਰ ਹੈ ਪੈ ਭੀਤ ਵੀ ਸ਼ਾਇਦ ਅੱਜ 7 ਦੀ ਰਾਤ ਨੂੰ ਮੌਤ ਹੋ ਜਾਏਗੀ, ਕਿਉਂਕਿ ਗੁਰੂ ਤੇ ਵਿਸ਼ਵਾਸ ਹੈ। ਗੁਰੂ ਨੇ ਵਾਕ ਜੇ ਕਹਿ ਜਿੱਤੇ ਗੁਰੂ ਪੂਰਾ ਹੈ ਤੇ ਜ਼ਰੂਰ 7 ਦਿਨ ਅੰਦਰ ਮੌਤ ਹੋਏਗੀ। ਡਰ ਗਿਆ, ਵਿਆਕਲ ਹੋ ਗਿਆ। 7ਵੀਂ ਰਾਤ ਵੀ ਲੰਘ ਗਈ ਤੇ 8ਵਾਂ ਦਿਨ ਜਦੋਂ ਚੜਿਆ ਨਾ, ਥੋੜੀ ਜਿਹੀ ਖੁਸ਼ੀ ਦੀ ਕਿਰਨ ਜਾਗੀ ਵੀ ਸ਼ਾਇਦ ਕੀ ਗੱਲ ਹੈ, ਕਾਰਨ ਕੀ ਹੈ। ਕਹਿੰਦੇ ਵੀ ਸੋਟੀ ਹੱਥ ਵਿੱਚ ਫੜ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਗਿਆ ਸਹਾਰਾ ਲੈ ਕੇ ਸੋਟੀ ਦਾ। 7 ਦਿਨ ਚ ਇਤਨਾ ਕਮਜ਼ੋਰ ਹੋ ਗਿਆ ਬਈ ਸੋਟੀ ਫੜਨੀ ਪੈ ਗਈ। ਸੋਟੀ ਦਾ ਸਹਾਰਾ ਲੈ ਕੇ ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਰਨ ਚ ਪਹੁੰਚਿਆ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਂ ਸੁਣਾ, ਤੂੰ ਬਚ ਗਿਆ। ਹਾਂ ਮਹਾਰਾਜ, ਤੁਸੀਂ ਤੇ 7 ਦਿਨ ਚ ਕਿਹਾ ਸੀ ਵੀ ਮੌਤ ਹੋ ਜਾਣੀ ਹੈ, ਤੇ 7 ਦਿਨ ਤੇ ਬਤੀਤ ਹੋ ਗਏ ਨੇ ਸੱਚੇ ਪਾਤਸ਼ਾਹ, 8ਵਾਂ ਦਿਨ ਚੜ ਗਿਆ, ਮੌਤ ਹੋਈ ਨੀ, ਪਰ ਮੌਤ ਦੇ ਡਰ ਨੇ ਮੈਨੂੰ ਭੀਤ ਇਤਨਾ ਕਰ ਦਿੱਤਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ 7 ਦਿਨ ਦੇ ਅੰਦਰ ਤੈਨੂੰ ਕੋਈ ਕਾਮ ਫੁਰਿਆ, ਕ੍ਰੋਧ ਫੁਰਿਆ, ਕਿਸੇ ਨਾਲ ਲੜਨ ਵਾਸਤੇ ਤੇਰਾ ਚਿੱਤ ਕੀਤਾ? ਨਾ ਮਹਾਰਾਜ। ਹੰਕਾਰ ਆਇਆ? ਨਾ ਮਹਾਰਾਜ। ਮੋਹ ਉਪਜਿਆ? ਨਾ ਮਹਾਰਾਜ। ਕੋਈ ਲੋਭ ਜਾਗਿਆ ਵੀ ਪੈਸਾ ਇਕੱਠਾ ਕਰ ਲਾ? ਨਾ ਮਹਾਰਾਜ। ਫੇਰ 7 ਦਿਨ ਦੇ ਅੰਦਰ ਅੰਦਰ ਤੈਨੂੰ ਕੁਛ ਨਾ ਫੁਰਿਆ, ਨਾ ਤੈਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਦਵੈਤ ਸਾਰੀ ਭੁੱਲ ਗਈ, ਅੰਦਰੋਂ ਨਿਕਲ ਗਈ ਨਾ। ਹਾਂ ਮਹਾਰਾਜ, ਕੀ ਯਾਦ ਰਿਹਾ? ਇੱਕ ਤੁਹਾਡਾ ਸਰੂਪ ਹੀ ਯਾਦ ਰਹਿੰਦਾ ਸੀ ਵੀ ਜਿਨ੍ਹਾਂ ਨੇ ਵਾਕ ਕਿਹਾ ਸੀ ਬਈ 7 ਦਿਨ ਚ ਮੌਤ ਹੋ ਜਾਣੀ ਹੈ, ਉਹ ਵਾਰ ਵਾਰ ਚਿਹਰਾ ਤੁਹਾਡਾ ਮੇਰੇ ਸਾਹਮਣੇ ਰਹਿੰਦਾ ਸੀ, ਮਹਾਰਾਜ ਸ਼ਾਇਦ ਇਸ ਕਰਕੇ ਬਚ ਗਿਆ। ਗਰੀਬ ਨਵਾਜ ਹੱਸੇ, ਕਹਿਣ ਲੱਗਿਆ, ਨਹੀਂ ਪੈਂਦੇ ਖਾਂ, ਤੂੰ ਗੱਲ ਨੀ ਸਮਝ ਸਕਿਆ, ਇਹ ਗੱਲ ਬੁਝਾਰਤ ਸੀ, ਇਹ ਅਸੀਂ ਪਾਈ ਸੀ ਬੁਝਾਰਤ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ, ਤੇ ਹੋਣੀ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੈ, ਅਜੇ ਵੀ ਤੈਨੂੰ ਕਹਿ ਰਿਹਾ ਵੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ। ਮਹਾਰਾਜ, ਉਹ ਕਿਹੜੇ 7 ਦਿਨ ਨੇ? ਤੇ ਗਰੀਬ ਨਵਾਜ ਕਹਿਣ ਲੱਗੇ ਵੀ ਸੋਮਵਾਰ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ ਤੇ ਐਤ, ਇਹ 7 ਹੀ ਤੇ ਦਿਨ ਨੇ, 8ਵਾਂ ਦਿਨ ਹੀ ਕੋਈ ਨਹੀਂ। ਇਹਨਾਂ 7 ਦਿਨਾਂ ਦੇ ਅੰਦਰ ਹੀ ਤੇਰੀ ਮੌਤ ਹੋਏਗੀ ਨਾ। ਸੋਮ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ ਤੇ ਐਤ, 7 ਦਿਨ ਦੇ ਅੰਦਰ ਹੀ ਤੇਰੀ ਮੌਤ ਹੋਣੀ। ਚਰਨਾਂ ਤੇ ਡਿੱਗ ਪਿਆ। ਮਹਾਰਾਜ, ਜਦੋਂ ਮੌਤ ਚੇਤੇ ਹੋਵੇ ਨਾ ਰੱਬ ਨੂੰ, ਇਨਸਾਨ ਨੂੰ ਜਦੋਂ ਮੌਤ ਚੇਤੇ ਹੋਵੇ ਉਦੋਂ ਰੱਬ ਚੇਤੇ ਹੁੰਦਾ, ਤੇ ਜਦੋਂ ਮੌਤ ਭੁੱਲ ਜਾਵੇ ਇਸ ਨੂੰ ਸੰਸਾਰ ਯਾਦ ਆ ਜਾਂਦਾ, ਸੰਸਾਰ ਦੇ ਰਾਹਾਂ ਦੇ ਵਿੱਚ ਫਿਰ ਭਟਕ ਜਾਂਦਾ, ਤੇ ਸੰਸਾਰ ਦੇ ਇਤਨੇ ਰਾਹ ਨੇ, ਕਿਸੇ ਰਾਹ ਚ ਵੜ ਜਾਏ ਨਿਕਲਣਾ ਇਸ ਵਾਸਤੇ ਅਸੰਭਵ ਹੈ ਕਿਉਂਕਿ ਗਲੀਆਂ ਬੜੀਆਂ ਛੋਟੀਆਂ ਨੇ, ਭੀੜੀਆਂ ਨੇ। ਸੰਸਾਰ ਦੀਆਂ ਗਲੀਆਂ ਜਿਹੜੀਆਂ ਨਾ, ਆਸਾ, ਮਨਸਾ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀਆਂ ਗਲੀਆਂ ਬੜੀਆਂ ਭੀੜੀਆਂ ਤੇ ਹੈ ਵੀ ਭੁਲੇਕੜੀਆਂ ਜਿਹੀਆਂ ਨੇ ਵੀ ਇੱਕ ਵਾਰੀ ਇਨਸਾਨ ਵੜ ਜੇ ਵਾਪਸ ਉਸ ਗਲੀ ਚੋਂ ਨਿਕਲਣਾ ਅਸੰਭਵ ਹੈ। ਤੇ ਗਰੀਬ ਨਵਾਜ ਜਦੋਂ ਆਪ ਜੀ ਨੇ ਇਹ ਬਾਤ ਕਹਿ ਦਿੱਤੀ ਨਾ, ਤੇ ਮੈਂ ਗਲੀ ਚ ਵੜਿਆ ਹੀ ਨੀ ਕਿਸੇ ਚ। ਸਤਿਗੁਰੂ ਕਹਿਣ ਲੱਗੇ ਜੇ ਇਹ ਇਨਸਾਨ ਨੂੰ ਯਾਦ ਆ ਜਾਏ ਨਾ ਬਈ ਰੱਬ ਹੈ, ਮੌਤ ਹੈ, ਤੇ ਫਿਰ ਇਨਸਾਨ ਭੁੱਲ ਨੀ ਕਰ ਸਕਦਾ, ਗੁਨਾਹ ਨੀ ਕਰ ਸਕਦਾ। ਇਹੋ ਹੀ ਤੇ ਯਾਦ ਆਇਆ ਸੀ ਭਾਈ ਦਿਆਲੇ ਨੂੰ, ਭਾਈ ਮਤੀ ਦਾਸ ਨੂੰ, ਭਾਈ ਸਤੀ ਦਾਸ ਨੂੰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਨਮੁਖ ਨੇ, ਪੂਰਾ ਗੁਰੂ ਸਨਮੁਖ ਹੈ, ਸਾਹਮਣੇ ਦੇਗ ਉਬਲ ਰਹੀ ਹੈ। ਭਾਈ ਦਿਆਲ ਦਾਸ ਨੂੰ ਇਧਰ ਬੰਨ ਕੇ ਬਿਠਾਇਆ ਹੋਇਆ, ਨਗਨ ਕੀਤਾ, ਕੱਪੜੇ ਲਾਏ ਨੇ, ਦੇਗ ਦੇ ਕੋਲ ਲਿਜਾਇਆ ਗਿਆ, ਪਾਣੀ ਉਬਾਲੇ ਖਾ ਰਿਹਾ, ਗਰਮ ਜਲ ਬੜੇ ਉਬਾਲੇ ਖਾ ਰਿਹਾ। ਦਿਆਲ ਦਾਸ ਨੂੰ ਵਿਖਾਇਆ, ਵੇਖ ਤੈਨੂੰ ਇਸ ਦੇ ਵਿੱਚ ਬਿਠਾ ਦਿੱਤਾ ਜਾਏਗਾ, ਹੁਣ ਤੂੰ ਚੂਸ ਕਰ ਲੈ, ਐ ਪਾਸੇ ਸੰਸਾਰ ਹੈ, ਇਸ ਪਾਸੇ ਨਿਰੰਕਾਰ ਹੈ, ਇਸ ਪਾਸੇ ਸੰਸਾਰ ਦੇ ਸੁਖ ਨੇ, ਐਸੋ ਇਸ਼ਰਤ ਆਰਾਮ ਹੈ, ਤੇ ਇਸ ਪਾਸੇ ਕੇਵਲ ਤੇਰਾ ਗੁਰੂ ਹੈ। ਇੱਕ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ, ਇੱਕ ਪਾਸੇ ਤੇਰਾ ਗੁਰੂ ਹੈ, ਦੂਜੇ ਪਾਸੇ ਸੰਸਾਰ ਦੀਆਂ ਜ਼ਗੀਰਾਂ, ਸੰਸਾਰ ਦੇ ਹੀਰੇ ਜਵਾਹਰਾਤ, ਸੰਸਾਰ ਦੀਆਂ ਧਨ ਦੌਲਤਾਂ, ਤੂੰ ਕਿਹੜੀ ਚੀਜ਼ ਪ੍ਰਵਾਨ ਕਰਦਾ ਚੰਨ ਕਰ ਲੈ। ਹੁਣ ਇਹ ਕਹਿਣ ਲੱਗਾ ਵੀ ਕਿਹੜੇ ਪਾਸੇ ਕਿਹੜੀ ਚੀਜ਼ ਹੈ। ਕਹਿਣ ਲੱਗੇ ਵੀ ਜੇ ਇਹ ਦੇਗ ਛੱਡ ਦੇਵੇ ਨਾ ਤੇ ਗੁਰੂ ਵੱਲ ਪਿੱਠ ਕਰ ਲਵੇ ਤੇ ਸੰਸਾਰ ਦੀਆਂ ਦੌਲਤਾਂ ਪ੍ਰਾਪਤ ਹੋ ਜਾਣਗੀਆਂ, ਸੰਸਾਰ ਦੀਆਂ ਜ਼ਗੀਰਾਂ ਤੈਨੂੰ ਦੇ ਦਿਆਂਗੇ।
ਤੇ ਜੇ ਤੂੰ ਗੁਰੂ ਵੱਲ ਮੁੱਖ ਕੀਤਾ ਤੇ ਉਹ ਸਾਹਮਣੇ ਦੇਹ ਗੁਬਲਦੀ ਪਈ ਆ, ਉਸ ਦੇ ਵਿੱਚ ਬਿਠਾ ਕੇ ਤੈਨੂੰ ਉਬਾਲ ਦਿੱਤਾ ਜਾਏਗਾ, ਤੇਰੀ ਚਮੜੀ ਸਰੀਰ ਨਾਲ ਅਲੱਗ ਕਰ ਦਿੱਤੀ ਜਾਏਗੀ, ਚਰਬੀ ਅਲੱਗ ਹੋ ਜਾਏਗੀ, ਹੱਡੀਆਂ ਅਲੱਗ ਹੋ ਜਾਣਗੀਆਂ, ਤੇਰਾ ਸਰੀਰ ਜਿਹੜਾ ਹੈ ਵਜੂਦ ਨਹੀਂ ਰਹੇਗਾ, ਪਤਾ ਨਹੀਂ ਪਹਿਚਾਣ ਨਹੀਂ ਸਕੇਗਾ ਕੋਈ। ਕਹਿਣ ਲੱਗਾ ਫਿਰ ਮੈਨੂੰ ਉਹ ਸਾਹਮਣੇ ਜਿਹੜੀ ਦੇਗ ਉਬਲ ਰਹੀ ਹੈ ਨਾ, ਉਹ ਪ੍ਰਵਾਨ ਹੈ, ਗੁਰੂ ਪ੍ਰਵਾਨ ਹੈ, ਸੰਸਾਰ ਦੀਆਂ ਦੌਲਤਾਂ ਜਿਹੜੀਆਂ ਨੇ ਧਨ, ਇਹ ਪ੍ਰਵਾਨ ਨਹੀਂ, ਕਿਉਂਕਿ ਗੁਰੂ ਨੇ ਦਰਸਾ ਦਿੱਤਾ ਬਈ ਇਨਸਾਨ ਜੋਬਨ ਧਨ ਪ੍ਰਭਤਾ ਕੈ ਮਦਮੈ ਅਹਿਨਤ ਰਹੇ ਦੀਵਾਨਾ, ਪਾਗਲ ਹੋਇਆ ਫਿਰਦਾ, ਦੀਵਾਨਗੀ ਕਰਦਾ ਫਿਰਦਾ, ਮਹਾਂਮੂਰਖ ਬਣ ਗਿਆ। ਇਸ ਕਰਕੇ ਭਾਈ ਗੁਰਮੁਖ ਪਿਆਰਿਓ, ਮੈਨੂੰ ਦੇਗ ਵਿੱਚ ਉਬਾਲੋ। ਦੇਗ ਪ੍ਰਵਾਨ ਕਰ ਲਈ, ਉਬਲਦੇ ਪਾਣੀ ਵਿੱਚ ਬਹਿ ਗਿਆ, ਉਬਲ ਗਿਆ ਸਰੀਰ, ਸਰੀਰ ਦੀ ਚਮੜੀ ਅਲੱਗ ਹੋ ਗਈ, ਚਰਬੀ ਦੀਆਂ ਬੋਟੀਆਂ ਅਲੱਗ ਹੋ ਗਈਆਂ, ਹੱਡੀਆਂ ਦਾ ਪਿੰਜਰ ਅਲੱਗ ਨਿਕਲ ਆਇਆ, ਪਰ ਵਿੱਚ ਬੈਠਿਆ ਹੋਇਆ ਉਸ ਅਕਾਲ ਪੁਰਖ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਭਾਈ ਦਿਆਲਾ ਹੱਸਦਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਲ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸਦੇ ਨੂੰ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ, ਧੰਨਵਾਦ ਕਰਦੇ ਨੇ। ਗਰੀਬ ਨਵਾਜ, ਸਹਿਣ ਸ਼ਕਤੀ ਬਖਸ਼ੀ ਹੈ, ਸਿੱਖਾਂ ਨੂੰ ਬਲ ਬਖਸ਼ਿਆ। ਇਹ ਉਬਲੇ ਹੋਏ ਸਿੱਖ ਸਿੱਖੀ ਦੀ ਆਨ ਬਚਾ ਲੈਣਗੇ, ਡੁੱਬ ਜੇ ਜਾਂਦੇ ਹਿੰਦ ਨੂੰ ਬਚਾ ਲੈਣਗੇ। ਇਹ ਹੈ ਗੁਰੂ ਕਾ ਵਾਕ, ਬਈ ਆਤਮ ਉਪਦੇਸ਼ ਭੇਸ ਸੰਜਮ ਕੋ, ਜਿਸ ਨੇ ਆਤਮਾ ਨੂੰ ਉਪਦੇਸ਼ ਦੇ ਦਿੱਤਾ, ਸੰਜਮ ਦਾ ਭੇਸ ਤਨ ਤੇ ਪਹਿਣ ਲਿਆ, ਤੇ ਫਿਰ ਉਸ ਦੀ ਕਾਇਆ ਹਮੇਸ਼ਾ ਕੰਚਨ ਵਰਗੀ ਰਹਿੰਦੀ ਹੈ, ਕਾਲ ਉਸ ਦੇ ਨੇੜੇ ਨਹੀਂ ਆਉਂਦਾ, ਮੌਤ ਉਸ ਨੂੰ ਸਤਾਉਂਦੀ ਨਹੀਂ। ਸਾਹਿਬ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ

ਸਤਿ ਸੰਗਤ ਜੀਓ, ਇਹ ਰਾਗ ਆਪ ਸਰਵਣ ਕਰ ਰਹੇ ਹੋ ਹੁਣ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਗ ਹੈ। ਔਰ ਕਬੀਰ ਸਾਹਿਬ ਨੇ ਵੀ ਇਸੇ ਰਾਗ ਵਿੱਚ ਹੀ ਕਿਰਪਾ ਕੀਤੀ ਹੈ। ਬੜੇ ਪਿਆਰ ਨਾਲ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ, ਬੜੇ ਪਿਆਰ ਨਾਲ ਸੁਣੀ ਔਰ ਜੋ ਇਸਦਾ ਤਾਲ ਹੈ ਉਹ 15 ਮਾਤਰਾ ਹੈ।

ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਚ ਆਉਂਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਤੇਰੀ ਵਾਹਿ ਤੇਰੀ ਵਾਹਿ। ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਣ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਸਤਨਾਮ, ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ, ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ, ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਢ ਕਿਉਂ ਨਹੀਂ ਦਿੱਤਾ ਜਾ। ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ, ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓ ਨੇੜਿਓ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਤੇਰੀ ਵਾਹਿ। ਵਸਤੂ ਉਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ। ਸਿੱਖ ਹੋਵੇ ਸਾਈ ਵਸਤ ਪ੍ਰਾਪਤ ਹੋਈ, ਜਿੱਤ ਸੇਤੀ ਮਨ ਲਾਇਆ। ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ, ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਤੇ ਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ ਮਿਟੇ ਪਾਪ।

0: ਸਭ ਸਾਧ ਸੰਗਤ ਪਿਆਰ ਨਾਲ ਆਖੋ
1: ਸਤਨਾਮ ਸ੍ਰੀ ਵਾਹਿਗੁਰੂ,
0: ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਦੇ ਅਰਥ ਕੀਤੇ ਨੇ। ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ, ਭਾਈ ਸਾਹਿਬ ਨੇ ਸਿੱਖੀ ਕਮਾਈ ਕੁਰਬਾਨੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ। ਦੋਸਤੋ, ਨਾਨਕ ਹੇ ਸਤਿਗੁਰੂ, ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ। ਤੋ ਸੁਣ ਅਨਾਥ, ਅਨਾਥ ਨਾ ਮੋਸਰ, ਤੋ ਸੁਣ ਨਾ ਦਾਨੀ ਨਾ ਮੋਸੋ ਪਿਖਾਰ, ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਪਿਖਾਰੀ। ਹੇ ਸਤਿਗੁਰੂ, ਤੂੰ ਵੱਡਾ ਦਾਤਾ, ਬਹੁਤ ਵੱਡਾ ਦਾਤਾ, ਤੇਰੇ ਵਰਗਾ ਦਾਤਾ ਕੋਈ ਨਹੀਂ ਸੀ ਮੇਰੇ ਵਰਗਾ ਭਿਖਾਰੀ ਕੋਈ। ਤੋ ਸੁਣ ਅਨਾਥ, ਅਨਾਥ ਨਾ ਮੋਸਰ, ਤੋ ਸੁਣ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਆਜ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਿੱਧੀ ਗੱਲ ਕੀਤੀ ਗੁਰੂ ਨਾਲ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਮਤ ਕੋਈ ਸਮਝੇ ਵੀ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ, ਨਹੀਂ ਚਾਹੀਦਾ। ਜਦੋਂ ਮਾਂ ਨੇ, ਮਾਂ ਨਾਲ ਧੀ ਨੇ ਗੱਲ ਕਰਨੀ, ਵਿਚੋਲੇ ਦੀ ਲੋੜ ਹੈ, ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ, ਵਿਚੋਲੇ ਦੀ ਲੋੜ ਹੈ? ਗੁਰੂ ਸਾਡੀ ਮਾਂ ਹੈ, ਗੁਰੂ ਪਿਓ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ। ਸਿੱਧੀ ਗੁਰੂ ਨਾਲ ਗੱਲ ਕਰ, ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ। ਸਭ ਆਖੋ ਸਤਨਾਮ। ਕਿਸ ਤਰੀਕੇ ਦਾ ਮਾਂ ਨਾਲ ਗੱਲ ਕਰੀਦੀ ਹੈ? ਕਦੇ ਕਿਸੇ ਨੇ ਪੁੱਛਿਆ? ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ? ਕਦੇ ਕਿਸੇ ਪੁੱਤ ਨੇ ਪੁੱਛਿਆ ਕਿ ਮੈਂ ਬਾਪੂ ਨਾਲ ਗੱਲ ਕਰਨੀ ਤੇ ਮੈਂ ਕਿੱਦਾਂ ਕਰਾਂ? ਤਰੀਕਾ ਪੁੱਛਿਆ ਨਹੀਂ। ਭਰੋਸਾ ਕਿ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੇਰਾ ਪਿਤਾ ਹੈ, ਇੱਦਾਂ ਹੀ ਭਰੋਸਾ ਕਰੋ। ਗੁਰੂ ਮੇਰਾ ਹੈ, ਸਭ ਆਖੋ ਸਤਨਾਮ। ਇਹੋ ਹੀ ਗੱਲ ਹੈ। ਜਿੱਥੇ ਆਪਣਾ ਧਰਮ, ਮੇਰੀ ਮਾਂ, ਮੇਰਾ ਭਰਾ, ਤੁਹਾਡਾ ਬਰੋਧ ਪੜਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸੰਬੰਧੀ ਸਨ। ਤਾਂ ਪਾਓ ਕਿਹਾ ਕਾੜਾ ਜੀ, ਜਿਦਾਂ ਤੂੰ ਰਾਖਾ ਹੋਵੇ ਉਹਨੂੰ ਰਾਖਾ ਲੈ। ਗੁਰੂ ਨੂੰ ਆਪਣਾ ਜਾਣ ਕੇ ਐਸਾ ਭਜਨ ਵੀ ਆਉਂਦਾ ਹੈ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ। ਬੇਨਤੀ ਕਰੋ ਗੁਰੂ ਅੱਗੇ, ਗੁਰੂ ਨੂੰ ਆਪਣਾ ਜਾਣ ਕੇ, ਉਪਰਾ ਨਹੀਂ, ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰੋ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਆਪਣਾ ਜਾਣ ਕੇ ਬੇਨਤੀ ਕਰੋ। ਸਾਖੀ ਬੜੀ ਪ੍ਰਸਿੱਧ ਹੈ, ਬਹੁਤ ਵਾਰ ਪੜ੍ਹਨ ਸੁਣਨ ਵਿੱਚ ਆਉਂਦੀ ਹੈ ਉਹ ਚ ਰਹੱਸ ਹੈ। ਪਸ਼ੌਰ ਤੋਂ ਆਈ ਸੰਗਤ ਗੁਰਮੁਖ ਪਰਿਵਾਰ ਇੱਕ ਛੋਟਾ ਜਿਹਾ ਬੱਚਾ ਉਹਦੀ ਦੋਹਰੀ ਦਸਤਾਰ ਸਜਾਈ ਹੋਈ ਦੋਹਰੀ ਜੋ ਮਾਂ ਆਪਣੇ ਬੱਚੇ ਨੂੰ ਗੋਦ ਚ ਬਿਠਾਲ ਕੇ ਜਪਜੀ ਸਾਹਿਬ ਦਾ ਪਾਠ ਸੁਣਾਵੇ ਨਾ ਗੋਦ ਚ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੱਚੇ ਨੂੰ ਸੁਣਾਵੇ ਨਾ ਉਹ ਬੱਚਾ ਡੋਲੂਗਾ ਨਹੀਂ ਸਬਰ ਖੁਸ਼ ਬੱਚਿਆਂ ਦਾ ਕੋਈ ਕਸੂਰ ਨਹੀਂ ਮਤ ਕੋਈ ਸਮਝੇ ਸਾਡੇ ਬੱਚੇ ਵਿਗੜ ਗਏ ਸਾਡੇ ਬੱਚੇ ਵਿਗੜ ਗਏ ਸਾਰੇ ਵਿਗੜ ਗਏ ਜੀ ਵਿਗਾੜਨ ਵਾਲੇ ਅਸੀਂ ਅਸੀਂ ਧਿਆਨ ਨਹੀਂ ਦੇ ਜੰਮਦੇ ਬੱਚੇ ਨੂੰ ਗੋਦ ਚ ਲੈ ਕੇ ਪੁਰਾਣੀਆਂ ਮਾਤਾਵਾਂ ਕਰਦੀਆਂ ਹੁੰਦੀਆਂ ਸੀ ਸਭ ਆਕੋਸ ਨਾਲੇ ਚੱਕੀ ਪੀੜ੍ਹੀ ਨਾਲੇ ਸੁੱਖ ਨਹੀਂ ਪਾਣੀ ਤੇ ਗੋਦ ਚ ਬੱਚਾ ਹੋਣਾ ਉੱਥੇ ਚੱਕੀ ਨਹੀਂ ਰਹੀ ਬੱਚਾ ਗੋਦ ਚ ਹੈ ਮਾਂ ਚਰਖਾ ਕਰਦੀ ਹੈ ਪਾਠ ਕਰ ਰਹੀ ਬਲਕਿ ਪਿਤਾ ਜੀ ਪਾਸੋਂ ਐਸਾ ਬਚਨ ਵੀ ਸੁਣਿਆ ਇਤਿਹਾਸ ਵੀ ਜ਼ਿਕਰ ਆਉਂਦਾ ਜਦੋਂ ਬੀਬੀ ਲੰਗਰ ਤਿਆਰ ਕਰਦੀ ਹਨ ਉਦੋਂ ਜਪਜੀ ਸਾਹਿਬ ਦਾ ਪਾਠ ਕਰਦੀ ਮੂਲ ਮੰਤਰ ਦਾ ਪਾਠ ਕਰਦੀ ਜਿਹੜਾ ਲੰਗਰ ਪਾਠ ਕਰਦਿਆਂ ਤਿਆਰ ਕੀਤਾ ਜਾਵੇ ਉਹ ਅੰਮ੍ਰਿਤ ਬਣ ਜਾਂਦਾ ਜਿਹੜਾ ਖਾਊਗਾ ਉਹ ਤੇ ਵੀ ਅਸਰ ਹੋਊਗਾ ਤੇ ਜੇ ਫਿਲਮੀ ਗਾਣੇ ਲਾਏ ਹੋਏ ਕੀ ਕੋਈ ਅਜਿਹਾ ਟੈਲੀਵਿਜ਼ਨ ਵੇਖਿਆ ਜਾ ਰਿਹਾ ਨਾਲੇ ਪ੍ਰਸ਼ਾਦ ਤਿਆਰ ਹੋ ਗਿਆ ਉਹੀ ਅਸਰ ਹੋਣਾ ਬੱਚਿਆਂ ਨੇ ਜੋ ਮਰਜ਼ੀ ਬਣਾ ਲਓ ਚਾਹੇ ਭਗਤ ਬਣਾ ਲਓ ਦਾਦਾ ਬਣਾ ਲਓ ਐਵੇਂ ਤੇ ਨਹੀਂ ਕਿਹਾ ਜਨਨੀ ਜਨੇ ਤਾਂ ਭਗਤ ਹੀ ਜਾਣ ਕਹਿ ਦਾਤਾ ਕਹਿ ਸੂਰ ਤੇ ਜੇ ਨਹੀਂ ਨਹੀਂ ਤਾਂ ਜਨਨੀ ਬਾਜਰ ਨਾ ਹੀ ਬਹਿਮ ਬੱਚੇ ਵੱਲ ਜਿਸ ਮਾਂ ਬਾਪ ਨੇ ਪੂਰਾ ਧਿਆਨ ਨਹੀਂ ਦਿੱਤਾ ਉਹ ਆਪਣੇ ਫਰਜ਼ ਤੋਂ ਗਾਫਲੇ ਗਏ ਸਭ ਆਖੋ ਸਤਨਾਮ ਸੇਵਾ ਫਿਰ ਆਖੋ ਸਤਨਾਮ ਸੇਵਾ ਅੱਜ ਤੋਂ ਸ਼ੁਰੂ ਕਰ ਦਿਓ ਜੇ ਕਰਦੇ ਨੇ ਤਾਂ ਪਾ ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਟਾਈਮ ਹੈ ਡਿਊਟੀਆਂ ਬਹੁਤ ਸਖਤ ਨੇ ਇੱਧਰ ਅਮਰੀਕਾ ਵਿੱਚ ਬਹੁਤ ਸਖਤ ਡਿਊਟੀਆਂ ਨੇ ਸਮੇਂ ਸਿਰ ਜਾਣਾ ਪੈਂਦਾ ਜਿੰਨਾ ਟਾਈਮ ਮਿਲੇ ਜਦੋਂ ਮਿਲੇ ਸਵੇਰ ਵੇਲੇ ਮਿਲਦਾ ਸ਼ਾਮ ਨੂੰ ਮਿਲਦਾ ਜਦੋਂ ਵੀ ਮਿਲੇ ਬੱਚੇ ਨੂੰ ਗੋਦ ਚ ਲੈ ਕੇ ਸਿਮਰਨ ਕਰੋ ਜਪ ਜੀ ਸਾਹਿਬ ਦਾ ਪਾਠ ਅਸਰ ਹੋ ਕੰਨਾਂ ਚ ਪੋ ਉਹ ਗੱਲ ਹਿਰਦੇ ਜਾਊਗੀ ਇੱਕ ਪਾਰਸ ਪੱਥਰ ਹੈ ਉਹਨੂੰ ਲੋਹਾ ਛੁਆ ਦਿਓ ਤਾਂ ਸੋਨਾ ਬਣ ਜਾਂਦਾ ਤੇ ਜੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਭਾਈ ਮਨੀ ਸਿੰਘ ਹੀ ਬਣੂਗਾ ਸਭ ਆਖੋ ਸਤਨਾਮ ਫਿਰ ਭਾਈ ਤਾਰੂ ਸਿੰਘ ਹੀ ਬਣੂਗਾ ਹਿਰਦੇ ਚ ਵਸ ਗਿਆ ਹੁਣ ਇਹ ਬੱਚਾ ਛੋਟਾ ਜਿਹਾ ਘਰ ਚ ਵਾਤਾਵਰਨ ਐਸਾ ਸੀ ਦੋਹਰੀ ਪੱਗ ਬੰਨੀ ਹੋਈ ਛੋਟਾ ਜਿਹਾ ਬੱਚਾ ਛੇ ਸੱਤ ਸਾਲ ਦਾ ਪਿਸ਼ੌਰ ਤੋਂ ਆਈ ਸੰਗਤ ਅਨੰਦਪੁਰ ਸਾਹਿਬ ਨਮਸਕਾਰ ਕੀਤੀ ਬੜਾ ਖੂਬਸੂਰਤ ਬੱਚਾ ਤੇ ਮਹਾਰਾਜ ਬੌਜ ਵਿੱਚ ਹੀ ਪੁੱਛਣ ਲੱਗੇ ਉਹ ਕਾਕਾ ਤੇਰਾ ਨਾਮ ਕੀ ਆ ਕਹਿੰਦਾ ਜੀ ਜੋਗਾ ਜੋਗਾ ਤੇ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ ਕਹਿਣ ਲੱਗੇ ਇਹ ਕਿਹਦੇ ਜੋਗਾ ਕਿਹਦੇ ਜੋਗਾ ਤੇ ਪੂਰਬਲਾ ਕਰਮ ਪ੍ਰਗਟਿਆ ਪੂਰਬਲਾ ਕਰਮ ਪ੍ਰਗਟਿਆ ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ ਛੋਟੇ ਬੱਚੇ ਐਸੀ ਗੱਲ ਕਰ ਜਾਂਦੇ ਨੇ ਸਿਆਣਾ ਸੋਚੀ ਪੈਂਦਾ ਗੱਲ ਇਹਦੀ ਕੀ ਕੀਤੀ ਚਾਰ ਪੰਜ ਸਾਲ ਦੇ ਤਿੰਨ ਚਾਰ ਸਾਲ ਬੱਚੇ ਦੇ ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ ਸਿਆਣਾ ਸੋਚੀ ਪੈਂਦੀ ਗੱਲ ਕੀ ਕੀਤੀ ਟਿਕਾਣੇ ਦੀ ਗੱਲ ਤੇ ਮਹਾਰਾਜ ਕਹਿੰਦੇ ਕਿਹਦੇ ਯੋਗਾ, ਪਹਿਲੇ ਪੁੱਛਿਆ ਤੇਰਾ ਨਾਂ ਕੀ ਹੈ, ਯੋਗਾ, ਤੇ ਸਾਹਿਬੂ ਕਹਿਣ ਲੱਗੇ ਕਿਹਦੇ ਯੋਗਾ। ਤੇ ਘਰ ਦਾ ਵਾਤਾਵਰਣ ਐਸਾ ਸੀ ਜਿਹਨਾਂ ਨੇ ਰੋਮ ਰੋਮ ਚ ਗੱਲ ਤਸਾਈ ਹੋਈ ਸੀ ਵੀ ਸਤਿਗੁਰ ਸਮਰੱਥ ਹੈ, ਸਤਿਗੁਰ ਸਤਿਗੁਰ ਮੇਰਾ ਹੈ, ਮੇਰਾ ਸਤਿਗੁਰ ਗੁਰਪੂਰਾ, ਮੇਰਾ ਗੁਰਪੂਰਾ, ਮੇਰਾ ਗੁਰੂ ਗੁਰਪੂਰਾ, ਮੇਰਾ ਗੁਰਪੂਰਾ, ਮੇਰਾ ਗੁਰਪੂਰਾ। ਜਦ ਸਤਿਗੁਰ ਪੁੱਛਿਆ ਕਿਹਦੇ ਯੋਗਾ, ਕਹਿਣ ਲੱਗਾ ਜੀ ਗੁਰੂ ਯੋਗਾ। ਇਹ ਸਤਿਗੁਰਾਂ ਨੇ ਛੋਟੇ ਜਿਹੇ ਬੱਚੇ ਨੂੰ ਪਕੜ ਕੇ ਛਾਤੀ ਨਾਲ ਲਾ ਲਿਆ, ਗੋਦ ਚ ਬਿਠਾ ਲਿਆ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਅੱਛਾ ਕਾਕਾ ਜੇ ਤੂੰ ਗੁਰੂ ਯੋਗਾ ਤੇ ਗੁਰੂ ਫਿਰ ਤੇਰੇ ਯੋਗਾ, ਜੇ ਤੂੰ ਗੁਰੂ ਯੋਗਾ ਤੇ ਗੁਰੂ ਤੇਰੇ। ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ ਤਾਂ ਅਸੀਂ ਗੁਰੂ ਦੇ ਆਪਣੇ ਬਣ ਜਾਵਾਂਗੇ। ਸਭ ਆਖੋ ਸਤਨਾਮ। ਜਦੋਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇਣ ਵਾਹੇ। ਉਹ ਗੁਰੂ ਆਪ ਹੀ ਸਹਾਇਤਾ ਬਖਸ਼ਦਾ, ਆਪ ਹੀ ਕਾਜ ਹੈ ਸਹਾਇਤਾ ਬਖਸ਼ਦਾ। ਜੇ ਕਿਸ ਕੰਗਣਾ ਭਾਈ ਸਾਹਿਬ ਬੇਨਤੀ ਕਰਦੇ ਨੇ, ਤੂੰ ਸੋ ਨਾ ਨਾਥ ਅਨਾਥ ਨਾ ਮੂਸਰ, ਤੂੰ ਸੋ ਨਾ ਦਾਨੀ ਨਾ ਮੂਸੋ ਭਿਖਾਰੀ, ਮੂਸੋ ਨਾ ਦੀਨ ਦਿਆਲ ਨਾ ਤੋਸਰ। ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਮੋਸੋ ਅਗਿਆਨੀ ਨਾ ਤੋਸੋ ਵਿਚਾਰੀ, ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੇਰੇ ਵਰਗਾ ਗਿਆਨ ਬਖਸ਼ਣ ਵਾਲਾ ਕੋਈ ਨਹੀਂ। ਵੀ ਮੋਸੋ ਨਾ ਪਤਿਤ ਨਾ ਪਾਵਨ ਤੋਸਰ, ਹੇ ਸਤਿਗੁਰੂ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ਣ ਵਾਲਾ ਕੋਈ ਨਹੀਂ, ਪਤ ਪਾਵਨ ਕੋਈ ਨਹੀਂ ਤੇਰੇ। ਜਿਵੇਂ ਮਾਂ ਆਪਣੇ ਬੱਚੇ ਦੇ ਉਗਣ ਨਹੀਂ ਜੇ ਵੇਖਦੀ, ਨਹੀਂ ਵੇਖਦੀ, ਕਹਿੰਦਾ ਨਾ ਝਾੜ ਪੁੱਟ ਜੀ, ਤੇਰਾ ਸੁਭਾਅ ਵੀ ਇੱਦਾਂ ਹੀ ਹੈ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਪਤਤ ਪਾਵਨ ਕੋਈ ਨਹੀਂ। ਮੋਸੋ ਵਿਕਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਵਿਕਾਰੀ ਕੋਈ ਨਹੀਂ ਤੇ ਤੇਰੇ ਵਰਗਾ ਉਪਕਾਰੀ ਕੋਈ ਨਹੀਂ। ਮੋਰੇ ਹੈ ਉਗਣ ਤੂੰ ਗੁਣ ਸਾਗਰ, ਮੇਰੇ ਉਗਣ ਬਹੁਤ ਨੇ ਤੇ ਤੂੰ ਗੁਣਾਂ ਦਾ ਸਮੁੰਦਰ। ਮੇਰੇ ਚ ਉਗਣ ਬਹੁਤ ਨੇ, ਗੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਉਗਣ ਹਮਾਰ। ਮੋਰੇ ਹੈ ਉਗਣ ਤੂੰ ਗੁਣ ਸਾਗਰ, ਜਾ ਤਰ ਸਾਤਲ ਓਠ ਤੁਹਾਰੀ। ਉਗਣਾਂ ਦੇ ਬੋਝ ਕਰਕੇ ਅਸੀਂ ਗਰਕ ਹੋ ਰਹੇ, ਪਰ ਓਠ ਤੇਰੀ ਹੈ, ਭਰੋਸਾ ਵੀ ਤੂੰ ਸਾਨੂੰ ਰੱਖਣਾ ਹੈ। ਸਭ ਆਖੋ ਸਰ
1: ਸ਼੍ਰੀ ਵਾਹ,
0: ਆਪਾਂ ਹੁਣੇ ਸ਼ਬਦ ਪੜ੍ਹਿਆ, ਕਿਰਪਾ ਕਰੋ।